0: Get ready to move.
1: It's all about the beat.
2: Wow FM.
3: Only Tune Super Hit Channel.
4: Fizz on 97.1 FM.
5: ਮੁੰਡਾ ਸਾਧੂਆਂ ਦਾ

ਪ੍ਰੋਗਰਾਮ ਵਿੱਚ ਇੱਕ ਮੌਜੂ ਕਿਨੀ ਦੱਸਣੇ ਆ ਜਿਸ ਨੇ ਅਸਾਂ ਗੱਲਬਾਤ ਕਰਨੇ ਆ। ਮੌਜੂ ਉਹ ਇੱਕ ਬੁਨਿਆਦੀ ਤੌਰ ਉੱਪਰ ਇੱਕ ਬਹਾਨਾ ਹੀ ਹੋਣਾ ਗੱਲਬਾਤ ਕਰਨੇ ਨਾਲ ਤੁਸਾਂ ਨਾਲ। ਅਸਾਂ ਅੱਜ ਨਾਲ ਜਿਹੜਾ ਸਾਡਾ ਮੌਜੂ ਹੈ ਉਹ ਵੀ ਬੜਾ ਖਾਸ ਕਿਸਮ ਦਾ ਮੌਜੂ ਹੈ, ਜਿਸ ਤਰ੍ਹਾਂ ਪਿਛਲੇ ਮੌਜੂ ਸੇ ਉਸਨੇ ਵਿੱਚ ਵੀ ਸੁਣਿਆ ਬੜੀ ਜ਼ਬਰਦਸਤ ਕਿਸਮ ਦੀ ਜਿਹੜੀ ਤੁਸਾਂ ਦੀ ਤਰਫੋਂ ਇੱਕ ਕੰਟਰੀਬਿਊਸ਼ਨ ਰਹੀ ਆ, ਤੁਸਾਂ ਨਾਲ ਹਿੱਸਾ ਉਸਨੇ ਵਿੱਚ ਬਹੁਤ ਹੀ ਨਮਾਇਆ ਰਿਹਾ। ਅਤੇ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਵੀ ਬੜਾ ਖਾਸ ਪ੍ਰੋਗਰਾਮ ਹੈ। ਅਤੇ ਪਟਵਾਰੀ ਬੈਠਕ ਜੇ ਤੁਸੀਂ ਫਸਟ ਟਾਈਮ ਸਾਡੇ ਕੀ ਟਿਊਨ ਕੀਤਾ ਤਾਂ ਜਨਾਬ ਸਾਹਿਬ ਸਾਡੇ ਕੀ ਸੁਣਨੇ ਪਿਓ ਫਜ਼ਾ ਰੇਡੀਓ 97.1 FM ਜਿਹੜਾ ਕਿ ਨੋਟਿੰਗਹਮ ਤੋਂ ਲਾਈਵ ਜਾਣਾ ਔਰ ਨੋਟਿੰਗਹਮ ਸ਼ਾਇਰ ਨੇ ਸਾਰੇ ਏਰੀਆ ਵਿੱਚੋਂ ਸਾਡੇ ਕੀ FM ਉੱਪਰ ਸੁਣੀ ਸਕਣੇ ਹੋ। ਲੇਕਿਨ ਅਗਰ ਤੁਸੀਂ ਨੋਟਿੰਗਹਮ ਤੋਂ ਬਾਹਰ ਹੋ ਕੇ ਰਹਿ ਤਾਂ ਫਿਰ ਤੁਸੀਂ ਸਾਡੇ ਕੀ ਡੈਬ ਉੱਪਰ ਸੁਣੀ ਸਕਣੇ ਹੋ। ਉਸ ਤੋਂ ਬਾਅਦ ਰੇਡੀਓ ਫਜ਼ਾ ਨੇ ਆਪਣੀ ਵੈਬਸਾਈਟ ਹੈ ਉੱਥੇ ਅਗਰ ਚੀਜ਼ਾਂ ਵਿੱਚ ਤੁਸੀਂ ਸਾਡੇ ਕੀ ਟਿਊਨ ਕਰੀ ਸਕਣੇ ਹੋ। ਜਦੀਦ ਦੌਰ ਨੇ ਤਕਾਜ਼ਿਆਂ ਕੀ ਪੂਰਾ ਕਰਨਾ ਹੋਇਆ ਫਜ਼ਾ ਟੀਮ ਜਿਹੜੀ ਆ ਉਹ ਬਿਲਕੁਲ ਸਾਰਿਆਂ ਨਾਲ ਬਰਾਬਰ ਖਲਤੀ ਵੀ। ਅਤੇ ਅਸਾਂ ਅਗਰ ਤੁਸੀਂ ਮੋਬਾਈਲ ਫੋਨ ਉੱਪਰ ਸਾਡੇ ਕੀ ਸੁਣਨਾ ਚਾਹੁੰਦੇ ਹੋ ਤਾਂ ਵੈਬਸਾਈਟ ਨਾਲ ਸਾਡੀ ਐਪਲੀਕੇਸ਼ਨ ਹੈ ਉਸਨੇ ਪਰ ਵੀ ਤੁਸੀਂ ਸਾਡੇ ਕੀ ਸੁਣੀ ਸਕਣੇ ਹੋ। ਤਾਂ ਜਨਾਬ ਇਹ ਪਟਵਾਰੀ ਬੈਠਕ ਜਿਹੜੀ ਹੈ ਇੱਕ ਆਪਣੀ ਸੁਣੀ ਉਹ ਬੈਠਕ ਹੈ, ਉਹ ਰਵਾਇਤੀ ਬੈਠਕ ਜਿਹੜੀ ਕਿ ਪਟਵਾਰ ਨੇ ਇੱਕ ਪਹਿਚਾਣ ਆਉਣੀ ਬਲਕਿ ਹੁਣ ਵੀ ਯਕੀਨਨ ਇਹ ਮੈਂ ਆਖਣ ਲੱਗਾ ਸਾਂ ਕਿ ਪਟਵਾਰਨੀ ਪਹਿਚਾਣ ਥਈ ਸੀ ਲੇਕਿਨ ਯਕੀਨਨ ਹੁਣ ਵੀ ਇਹ ਪਟਵਾਰਨੀ ਪਹਿਚਾਣ ਹੈ। ਤਾਂ ਇਸਨੇ ਵਿੱਚ ਬਈ ਤਾਂ ਤੁਸੀਂ ਆਪਣੀ ਮਰਜ਼ੀ ਦੀਆਂ ਗੱਲਾਂ ਬਾਹ ਸਕਣੇ ਹੋ, ਆਪਣੀ ਮਰਜ਼ੀ ਦੀਆਂ ਗੱਲਾਂ ਕਰੀ ਸਕਣੇ ਹੋ। ਤਾਂ ਬੈਠਕ ਜਿਹੜੀ ਆ ਉਸਨੂੰ ਪਤਾ ਹੀ ਹੈ ਕਿ ਉੱਥੇ ਕੋਈ ਫਰਮੈਲਿਟੀਆਂ ਜਾਂ ਜਿਸ ਕੀ ਆਣੇ ਨਾ ਕਿ ਬੰਦਾ ਉਬਹੁ ਆਉਣਾ ਹੈ ਤਾਂ ਕੱਲਾ ਵਿਜਣਾ ਪਵੋ ਨਾ ਯਾਰਾ, ਸਿੱਧੀ ਖੁੱਲ੍ਹੀ ਡੁੱਲੀ ਗੱਲ ਕਰ। ਤਾਂ ਇੱਥੇ ਵੀ ਇਸੇ ਤਰ੍ਹਾਂ ਹੀ ਅਸਾਂ ਆ ਤਾਂ ਕੱਲਾ ਵਿਜਣਾ ਪਵੋ ਜਨਾਬ, ਖੁੱਲ੍ਹੀ ਡੁੱਲੀ ਗੱਲ ਪਾਓ ਸਾਡੇ ਨਾਲ ਜਿਹੜੀ ਆਖਣਾ ਚਾਹੁੰਦੇ ਹੋ। ਤਾਂ ਹੁਣ ਤੋਂ ਸੋਚਣੇ ਉਸੋ ਕਿ ਬਸ ਭਾਈ ਕਿਉਂ ਇਤਨਾ ਡਿਲੇ ਕਰ ਰਹੇ ਨਾ ਅੱਜ ਨੇ ਇਸ ਮੌਜੂ ਕੀ ਅਨਾਊਂਸ ਕਰਨੇ ਅਸਰ। ਅਸਲ ਜੀ ਮੌਜੂ ਅੱਜ ਨਾਲ ਬੜਾ ਖਾਸ ਹੈ ਅਤੇ ਮੈਂ ਇਸ ਵਜ੍ਹਾ ਤੋਂ ਚਾਹੁੰਦਾ ਸਾਂ ਕਿ ਥੋੜ੍ਹਾ ਜਿਹਾ ਟਾਈਮ ਕਿੰਨੀ ਤਾਂ ਤੁਸੀਂ ਕੀ ਦੱਸੀਆ ਕਿ ਅੱਜ ਨਾਲ ਜਿਹੜਾ ਸਾਡਾ ਮੌਜੂ ਹੈ ਉਹ ਸਾਡੇ ਦਿਲ ਨੇ ਬੜੇ ਕਰੀਬ ਹੈ। ਅੱਜ ਨਾਲ ਮੌਜੂ ਸਾਡਾ ਹੈ ਕਿ ਸ਼ਹਿਰ ਨੇ ਜ਼ਿੰਦਗੀ ਅਤੇ ਗ੍ਰਾਂ ਨੇ ਜ਼ਿੰਦਗੀ, ਇਹਨਾਂ ਦੋਵਾਂ 'ਚ ਕਿਆ ਫਰਕ ਹੋਣਾ ਅਤੇ ਕਿਹੜੀ ਜ਼ਿੰਦਗੀ ਜਿਹੜੀ ਆ ਉਹ ਕਿਹੜੇ ਹਿਸਾਬਾਂ 'ਚ ਠੀਕ ਹੋਣੀ। ਹਰ ਬੰਦੇ ਨੇ ਆਪਣੇ ਆਪਣੇ ਇਸ ਹਵਾਲੇ ਨਾਲ ਖਿਆਲਾਤ ਹੋਣੇ ਅਤੇ ਜਿਹੜੀਆਂ ਚੀਜ਼ਾਂ ਸਾਡੇ ਕੋਲ ਅਸਾਂ ਕੋਸ਼ਿਸ਼ ਕਰ ਸਾਂ ਸਾਹਮਣੇ ਰੱਖੀ ਹੈ ਅੱਜ ਨੇ ਇਸ ਨਸ਼ਿਸ਼ਤ 'ਚ, ਅੱਜ ਨੇ ਇਸ ਗੱਪਸ਼ਪ 'ਚ। ਅਤੇ ਸ਼ਹਿਰ ਨੇ ਜ਼ਿੰਦਗੀ ਅਤੇ ਗ੍ਰਾਂ ਨੇ ਜ਼ਿੰਦਗੀ, ਕਿਉਂਕਿ ਸਾਡਾ ਇਹ ਜਿਹੜਾ ਸਾਰਾ ਸੈਟਅਪ ਹੈ ਇਹ ਪਰਦੇਸ ਵਿੱਚ ਹੈ ਅਤੇ ਫਿਰ ਇਹ ਨਹੀਂ ਹੋ ਸਕਣਾ ਕਿ ਅਸਾਂ UK ਨੇ ਸ਼ਹਿਰਾਂ ਅਤੇ UK ਨੇ ਗ੍ਰਾਂ ਕੀ ਅਸਾਂ ਭੁੱਲੀ ਜਾਈਏ। ਅੱਜ ਨੇ ਇਸ ਪ੍ਰੋਗਰਾਮ ਵਿੱਚ ਅਸਾਂ UK ਨੇ ਸ਼ਹਿਰ, UK ਨੇ ਗ੍ਰਾਂ ਅਤੇ ਪਾਕਿਸਤਾਨ ਨੇ ਸ਼ਹਿਰ ਅਤੇ ਪਾਕਿਸਤਾਨ ਨੇ ਗ੍ਰਾਂ, ਹਰ ਤਰ੍ਹਾਂ ਦੀ ਜ਼ਿੰਦਗੀ ਨਾਲ ਅਸਾਂ ਅੱਜ ਇੱਕ ਕਹਿਣ ਕਿ ਜ਼ਰਾ ਤਕਸਾਂ ਬਗੌਰ ਜਾਇਜ਼ਾ ਕਿਨਸਾਂ, ਅਤੇ ਉਸਨੇ 'ਚ ਤੁਸਾਂ ਵੀ ਸ਼ਾਮਿਲ ਹੋਈ ਸਕਣੇ ਹੋ ਕਿਉਂਕਿ ਇਹ ਪ੍ਰੋਗਰਾਮ, ਇਹ ਪਟਵਾਰੀ ਬੈਠਕ ਜਿਹੜੀ ਹੈ ਇਹ ਤੁਸਾਂ ਨਹੀਂ ਹੈ ਉਸਨੇ ਅਸਾਂ, ਤੁਸਾਂ ਕਾਲ ਕਰੀ ਸਕਣੇ ਹੋ ਸਾਡੇ ਕੀ 01157100971। ਅਤੇ ਜੇ ਇਸ ਕੀ ਮੈਂ ਪਟਵਾਰੀ ਪੰਜਾਬੀ ਵਿੱਚ ਦੱਸਾਂ ਤਾਂ 01157100097 ਅਤੇ ਇੱਕ ਇਹ ਸਾਡਾ ਫੋਨ ਨੰਬਰ ਹੈ ਸਟੂਡੀਓ ਨਾਲ, ਇਸ ਨੇ ਤੁਸੀਂ ਸਾਡੇ ਕੀ ਕਾਲ ਕਰੋ ਅਤੇ ਤੁਸਾਂ ਆਪਣੀ ਜਿਹੜੀ ਕੀਮਤੀ ਰਾਏ ਹੈ ਉਸ ਹਵਾਲੇ ਨਾਲ ਸਾਡੇ ਕੀ ਆਗਾਹ ਕਰੀ ਸਕਣੇ ਹੋ।

ਜੇ ਤੁਸੀਂ ਗੱਡੀ ਡਰਾਈਵ ਕਰਨੇ ਪਿਓ ਤਾਂ ਫਿਰ ਜਨਾਬ ਕੋਈ ਨਹੀਂ ਲੋੜ ਕਿਸੇ ਦੀ ਆਵਾਜ਼ ਮਾਰਨੇ ਨਹੀਂ, ਕਿਉਂਕਿ ਆਰਾਮ ਨਾਲ ਗੱਡੀ ਚਲਾਓ ਤੁਸੀਂ, ਆਪਣਾ ਖਿਆਲ ਰੱਖੋ ਅਤੇ ਅੱਗੇ ਤੱਕੋ ਆਰਾਮ ਨਾਲ, ਓਵਰ ਸਪੀਡ ਨਹੀਂ ਹੋਣਾ, ਬਾਕੀ ਟ੍ਰੈਫਿਕ ਰੂਲਸ ਬਿਲਕੁਲ ਉਹਨਾਂ ਨੇ ਵਾਇਲੇਸ਼ਨ ਨਹੀਂ ਕਰਨੀ, ਆਹ ਵਾਲੀਅਮ ਥੋੜ੍ਹਾ ਜਿਹਾ ਭਾਵੇਂ ਸੌਚਾ ਕਰੀ ਸਕਦੇ ਹੋ ਤਾਂ ਕਿ ਤੁਸੀਂ ਕੀ ਜਿਹੜੀ ਸਾਡੀ ਆਵਾਜ਼ ਹੈ ਉਹ ਪ੍ਰੋਪਰ ਸਹੀ ਉਸ ਨਹੀਂ ਰਵੇ। ਅੱਛਾ ਜੀ, ਪਾਕਿਸਤਾਨ ਦੇ ਗ੍ਰਾਂ ਦੀ ਗੱਲ ਕਰਨੇ ਪੈਸਾ, ਪਾਕਿਸਤਾਨ ਦੇ ਗ੍ਰਾਵਾਂ ਵਿੱਚ ਜ਼ਹਿਰੀ ਗੱਲ ਹੈ ਡੇਰੇ ਬੈਠਕਾਂ ਅਤੇ ਖੁੱਲ੍ਹਾ ਵਿਹੜਾ ਅਤੇ ਦਰਖਤਾਂ ਦੀ ਜਿਹੜੀ ਇੱਕ ਛਾਂ ਆਉਣੀ, ਤੂਤਾਂ ਦੀ ਛਾਂ ਆਉਣੀ, ਦਰੇਕਾਂ ਦੀ ਛਾਂ ਅਤੇ ਪਿਪਲਾਂ ਦੇ ਬੂਟੇ ਅਤੇ ਬੈਰੀਆਂ ਅਤੇ ਇਹ ਬਚਪਨ ਦੀਆਂ ਯਾਦਾਂ ਖੇਡਾਂ ਹੋਣੀਆਂ ਸਾਰੀਆਂ। ਲੇਕਿਨ ਦੂਏ ਪਾਸੇ ਤੱਕੀ ਹੈ ਤਾਂ ਯੂਕੇ ਨੇ ਗ੍ਰਾਂ ਜਿਹੜੇ ਨੇ ਉੱਥੇ ਕਿਆ ਹੋਣਾ ਜ਼ਰਾ, ਉੱਥੇ ਵੀ ਜਨਾਬ ਸਾਫ਼ ਸੜਕਾਂ ਹੋਣੀਆਂ ਅਤੇ ਸਬਜ਼ ਮੈਦਾਨ ਹੋਣੇ ਨੇ ਅਤੇ ਇੱਕ ਖਾਮੋਸ਼ ਜਿਹਾ ਮਾਹੌਲ ਹੋਣਾ ਅਤੇ ਥੋੜ੍ਹੀਆਂ ਮੁਨਜ਼ਮ ਸਹੂਲਤਾਂ ਹੋਣੀਆਂ। ਪਾਕਿਸਤਾਨ ਨੇ ਅਤੇ ਯੂਕੇ ਨੇ ਗ੍ਰਾਂ ਨਾਲ ਜਿਹੜਾ ਇਹ ਥੋੜ੍ਹਾ ਜਿਹਾ ਮਿੱਕੀ ਫਰਕ ਲਗਾ ਉਹ ਮੈਂ ਸੰਗੀ ਦੱਸਿਆ। ਅਤੇ ਦੂਏ ਪਾਸੇ ਜਿਹੜੇ ਸ਼ਹਿਰ ਹੋਣੇ ਸਾਡੇ ਉਸਨੇ 'ਚ ਜ਼ਹਿਰੀ ਗੱਲ ਹੈ ਬਾਜ਼ਾਰ ਹੋਣੇ, ਜ਼ਿਆਦਾ ਮੌਕੇ ਹੋਣੇ, ਹਸਪਤਾਲ ਹੋਣੇ ਉੱਥੇ ਅਤੇ ਕਾਲਜ ਹੋਣੇ, ਸਕੂਲ ਹੈ, ਯੂਨੀਵਰਸਿਟੀਆਂ ਹੀ ਆ। ਲੇਕਿਨ ਜਿੱਥੇ ਐਡਾ ਕੁਝ ਹੋਣਾ ਉੱਥੇ ਨਾਲ ਰਸ਼ ਵੀ ਹੋਣਾ, ਉੱਥੋਂ ਬੇਅੰਗਮ ਜੀ ਟ੍ਰੈਫਿਕ ਵੀ ਹੋਣੀ ਹੈ। ਅਤੇ ਜੇ ਸੰਗੀ ਹੁਣ ਯੂਕੇ ਨੇ ਸ਼ਹਿਰਾਂ ਵਾਲੇ ਪਾਸੇ ਅੱਛੀ ਹੈ ਨਾ, ਤਾਂ ਇਸ ਨਾਲ ਮਤਲਬ ਇਹ ਹੈ ਇੱਥੇ ਪਬਲਿਕ ਟਰਾਂਸਪੋਰਟ ਹੈ ਅਤੇ ਜੋਬਸ ਦੀਆਂ ਅਪਰਚੁਨਿਟੀਆਂ ਥੋੜ੍ਹੀਆਂ ਜ਼ਿਆਦਾ ਹੋਣੀਆਂ, ਯੂਨੀਵਰਸਿਟੀ ਹੈ। ਅਤੇ ਇੱਕ ਹੋਰ ਬੜੀ ਜਿਹੜੀ ਖਾਸ ਚੀਜ਼ ਹੈ ਯੂਕੇ ਨੇ ਸ਼ਹਿਰਾਂ ਵਿੱਚ ਉਹ ਇਹ ਹੈ ਕਿ ਇੱਥੇ ਤੁਸੀਂ ਕਿ ਮਲਟੀਕਲਚਰ ਮਿਲੀ ਜਾਣਾ, ਕਿ ਮਲਟੀਕਲਚਰਲ ਲੋਕ ਤੁਸੀਂ ਕਿ ਇੱਥੇ ਨਜ਼ਰ ਅਸਨੇ ਨੇ ਉਸਨੀ, ਕਿਉਂਕਿ ਮੁਖਤਲਿਫ ਇਲਾਕਿਆਂ ਤੋਂ ਮੁਖਤਲਿਫ ਕੌਮਾਂ ਨੇ, ਮੁਖਤਲਿਫ ਮੁਲਕਾਂ ਨੇ ਲੋਕ ਜਿਹੜੇ ਨੇ ਉਹ ਇਹਨਾਂ ਬੜਿਆਂ ਸ਼ਹਿਰਾਂ ਵਿੱਚ ਆਬਾਦ ਹੈ। ਲੇਕਿਨ ਜਿੱਥੇ ਇਤਨੀਆਂ ਸਾਰੀਆਂ ਇਸਨੇ ਫਾਇਦੇ ਨੇ ਤਾਂ ਉੱਥੇ ਇਹ ਹੈ ਕਿ ਇਸ ਮਸਰੂਫੀਅਤ ਵਿੱਚ ਅਕਸਰ ਬੰਦਾ ਇਕੱਲਾ ਹੀ ਆਉਣਾ ਅਤੇ ਨਾਲ ਥੋੜ੍ਹੀ ਬਹੁਤ ਮਹਿੰਗਾਈ ਵੀ ਆਉਣੀ। ਇਹਨਾਂ ਸਾਰੀਆਂ ਚੀਜ਼ਾਂ ਪਰ ਗੱਲਬਾਤ ਕਰਸਾਂ ਅੱਜ। ਅੱਜ ਅਸਾਂ ਕੋਸ਼ਿਸ਼ ਕਰਸਾਂ ਕਿ ਇਹਨਾਂ ਸਾਰੀਆਂ ਚੀਜ਼ਾਂ ਪਰ ਗੱਲਬਾਤ ਕਰੀ ਤਾਂ ਅਸਾਂ ਤੱਕੀਆ ਬਈ ਕਿਹੜੀ ਜ਼ਿੰਦਗੀ ਜਿਹੜੀ ਹੈ ਉਹ ਬਿਹਤਰ ਹੈ ਇਹਨਾਂ ਵਿੱਚੋਂ, ਚੌਵਾਂ ਜ਼ਿੰਦਗੀਆਂ ਵਿੱਚੋਂ। ਇਹ ਜਿਹੜੀਆਂ ਚਾਰ ਤੁਸੀਂ ਕੀ ਦੱਸੀਆਂ ਨੇ, ਯੂਕੇ ਨੇ ਗ੍ਰਾਂ, ਪਾਕਿਸਤਾਨ ਨੇ ਗ੍ਰਾਂ ਅਤੇ ਯੂਕੇ ਨੇ ਸ਼ਹਿਰ ਤਾਂ ਪਾਕਿਸਤਾਨ ਨੇ ਸ਼ਹਿਰ। ਅਤੇ ਜੇ ਤੁਸੀਂ ਇਸ ਖੂਬਸੂਰਤ ਗੱਪ ਸ਼ਪ ਨਾਲ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਇੱਕ ਦਫ਼ਾ ਫੋਨ ਨੰਬਰ ਮੈਂ ਆਪਣਾ ਫਿਰ ਰਿਪੀਟ ਕਰਨਾ, 0115 7100971 ਇਹ ਸਾਡਾ ਨੰਬਰ ਹੈ, ਤੁਸੀਂ ਇਸ ਨੰਬਰ ਰਾਬਤਾ ਕਰੀ ਸਕਣਾ।

ਜੀ ਜਨਾਬ, ਤਾਂ ਐਸਾ ਗੱਲ ਕਰਨੇ ਵਿਸਾਂ ਸ਼ਹਿਰਾਂ ਨੇ ਅਤੇ ਗ੍ਰਾਂ ਨੇ ਜ਼ਿੰਦਗੀ ਨਹੀਂ, ਤਾਂ ਉਸ ਹਵਾਲੇ ਨਾਲ ਇੱਕ ਪਠਵਾਰੀ ਨਾ ਗੀਤ ਜਿਹੜਾ ਉਹ ਸੰਗੀ ਸੁਣਾਉਣੇ ਆ, ਜਿਹੜਾ ਕਿ ਗਾਇਆ ਅਹਿਮਦ ਨਸੀਮ ਅਹਿਮਦ ਹੋਰਾਂ। ਤਾਂ ਇਸ ਗੀਤ 'ਚ ਉਹ ਆਖਣੇ ਮਾੜੇ ਵਿਹੜੇ ਵਿੱਚ ਦਰੇਕਾਂ,

जी जनाब बिस्मिल्लाह करिए जी, एक बार फिर सौ की खुश आमदीद आने आ तुसने अपने प्रोग्राम पटवारी बैठक च। ते पटवारी बैठक जेड़ा उसने सुनने पे रेडियो फजा 97.1 FM उपरों। ते असा उसने उने हर मंगलारें 2 बजे तो गिनी ते 4 बजे तक रेडियो फजा 97.1 FM उसने साढ़े की सुनी सकने हो, उसने नाल साढ़े की डैब पर भी सुनी सकने हो। ते संगी दोस्तों से गल करने पे सा आज ना जड़ा साड़ा मौजू है वो ये है कि शहर नहीं तो ग्रां की जिंदगी इन्होंने दोवे जिंदगी में कि जिंदगी जी है वो ज़्यादा बेहतर है और कुसने में ज़्यादा चस आनी है, कुछ ज़्यादा ज़्यादा सुकून आना। तो उसने गल करने पे सा जनाब ग्रां की जिंदगी है, पर ग्रां जड़ा है ना वो आखिर क्या होना जिसकी उर्दू च गाँव आखने हो। ग्रां जनाबे अली सिर्फ आने वो जगह नहीं होनी जिथै खाली खेत हो, ते ग्रां ना असल मतलब ये होना कि जिथै लोग जड़े ने वो एक दूए की जानने हो, एक दूए नाल उन्होंने तलक बढ़ाइया पिंडा जा ते पक्का जा तलक होवे। ते पाकिस्तान ने ग्रां विच सुन तक्या उसी कि हर बंदा दूए बंदे की जानना होना, मतलब अगर एक ग्रां विच 70-80 घर है, 40 घर है, 30 घर है, ते सारे कोस कुसै की जानने होने, एक दूए नाल उन्होंने चंगी सलाम दुआ होनी, घरां विच आना जाना होना, गमियां खुशियां ने मौके पर इकट्ठे होने, ते एक ऐसा तलक होना एक जिसकी आने ना कि अज ने दौर च जिहड़ी उन्होंने सोशल लाइफ है वो बड़ी इं पक्की ते पिंडी किस्म नहीं होनी, ते अपनाइयत होनी, एक दूए नाल दुख दर्द जिहड़ा वो शेयर करने होने। ते जे इसने मद्दे मुकाबल असा यूके नहीं इतने ग्रां नहीं लाइफ तखने हैं तो उत्थे कम्यूनिटी हाल होने, इन्होंने कल्चर ने मुताबक ते इसने च लोकल पब्स होने, चर्च होने, ते कम्यूनिटी ने मुख्तलिफ ईवेंट जड़े न वो भी इतने होने, स्पोर्ट्स क्लब बने होने और इस तरह दियाँ चीज़ा जड़ियाँ इन्होंने मतलब के सोसाइटी ने लिहाज नाल ज़्यादा इफेक्टिव होनी, ते मतलब काफ़ी सारिया चीज़ा जड़ियाँ वो एक जी बहुत सारा इतना खास फर्क को नहीं, लेकिन जे तुम कि एक उसने विच फर्क दसी है तो उस फर्क ना जनाब यही है कि पाकिस्तान जो लोग आने ना कि चलो जी चाह पीण जुड़ने हैं, अच्छो जी चाह पीण जुड़ी है, तो इतने आने लेट्स मीट फॉर अ कॉफी, इतना जहाँ डिफरेंस है। ते अल्फाज मुख्तलिफ होई सकने, इंसान की जरूरत जड़ी है वो इक्के जी होनी है, ते वैसे क्योंकि जहरी गल है बंदे जड़े पाकिस्तान रहने या मुख्तलिफ दुनिया ने कोने च रहने उन्होंने कोशिश होनी कि वह आप एक दूए नाल कनैक्ट रहन, एक दूए की कहने ना कि जोड़ी तो रखन। ते इंसानियत ना अक्सर यही है कि बंदा एक दूए ने कम अच्छा है तो फिर ही कोई गल जी है वह बननी है। बहरहाल जरा सो कि फर्क दसिया वो यही है कि पाकिस्तान जो तो कोई सुबह सुबह ग्रां ना मंजर होना पटवार ना ग्रां सो कोई सोचो अपना जिस ग्रां में सौ पैदा हो कि सवेरे सारे तो पहले तुम कि जी आवाज़ दसनी ना वो मसीतियाँ जाने नहीं आवाज़ दसनी, तो उस तो बाद या उस तो पहले ही हो सकना कि तुमने घर ना जो अपना कुकड़ आना वो बांग चाहिए वो आख्या कि लो जी सवेर हो गई है, तो बंदियों की पता ले जाना भाई हूँ जी सवेर हो गई कुकड़ बोली पे। ते फिर उस तो बाद जिन्हें माल डंगर रखा होना वह अपना माले डंगर ना दुध शुद्ध चौसन, तो माले डंगर की जे तो बहर खोली तो अंदर कुसै करना होना तो कुसै बहर बनने होने, कुसै खोली तो कसै आले पासे छोड़ने होने, तो कोई जनाब सवेरे फिर नाश्ता करसी अपना देसी घ्यो नाल, ते नाल पराठे, ते नाल फिर उसने उपर बाया मक्खन, ते नाल फिर होनी जनाब मजी ने दुद्ध नहीं चाह, तो क्या बात है। ते नाल चाह होनी तो फिर तक खेतों में को निकली जाना इस सवेरे ना जरा सवेरे सवेरे ने फटीका होनी है या सवेरे सवेरे ने कम होने वो इस तरह ही होने, बहुत जल्दी सवेरे नहीं जी जी ग्रां की जिंदगी है वो लोगों ने शुरू हो जानी। ते फिर उस तो बाद कोई तंदूरे पर रोटियां लाना पिया, फिर कोई बुजुर्ग बेही जाने आप गल् शलां पाने, तो कुरै बच्चों नहीं रोने नहीं आवाज़ा हसनिया, कुरै हसने नहीं आवाज़ा हसनिया, ए करे जी मेला जहा लगा होना, तो या कोई कोई इस तरह भी हो जाना। ये भी तक हूँ साड़ी जी उत्थे नहीं एक क्या उसकी आने के सकाफत है उस ना हिसाब है बहार जो फेरी वाले उसने वो आवाज़ा मारने होने, कोई छान बुरे लाया वा कोई क्या आया हूँ उसने जो बाने में साढ़े की कोई शर्म महसूस नहीं होनी, क्यों क्योंकि ये सारा कल्चर है ना, ये साड़िया गल्ला बातें, तो ये जरूरी न कि असा इसकी परदेस की पता कि यह गल् सारिया बंदे की भुली भुलाई जानी थोड़िया बहुत। असा ने जोड़ा यह प्रोग्राम है उसका मकसद भी यही है कि असा उन्होंने चीज़ा की दोबारा तुसा नाल जोड़ने की कोशिश करिए, या एक यादानी ने तौर पर चलो बंदा खुश हो जाना यार माड़ी बचपन नहीं याद सी, तो इस प्रोग्राम में अगर मजीद जल असा जा सा तो और इस तरह दी चीज़ों की भी असा नाल डिस्कस कर सा।
ਤਾਂ ਪਾਕਿਸਤਾਨ ਨੇ ਜਾਂ ਪਠਵਾਰ ਨੇ ਜਿਹੜੇ ਗ੍ਰਾਮ ਹੈ ਉਹਨਾਂ ਦੀ ਇੱਕ ਜਿਹੜੀ ਖਾਸ ਖੂਬੀ ਹੈ ਉਹ ਇਹ ਹੈ ਕਿ ਲੋਕ ਇੱਕ ਦੂਜੇ ਕੀ ਜਾਣਨੇ, ਸ਼ਾਦੀ ਹੋਵੇ, ਕੋਈ ਗਮ ਹੋਵੇ, ਬਿਮਾਰੀ ਹੋਵੇ, ਕੋਈ ਕਿਸੇ ਨੇ ਘਰ ਕੋਈ ਕੰਮ ਹੋਵੇ, ਲੋਕ ਪਹੁੰਚੀ ਜਾਣੇ ਨੇ ਇੱਕ ਦੂਜੇ ਕੀ ਗੱਛੀ 'ਤੇ ਸਾਰਾ ਦੇਣੇ ਨੇ, ਇੱਕ ਦੂਜੇ ਦੇ ਨਾਲ ਗੱਛੀ 'ਤੇ ਖਲਣੇ ਨੇ। ਤਾਂ ਇਹ ਮੈਂ ਸਮਝਾਂ ਕਿ ਬਹੁਤ ਬੜਾ ਜਿਸਕੀ ਜਾਣੇ ਨਾ ਕਿ ਪਲੱਸ ਪੁਆਇੰਟ ਹੈ ਸਾਡੀ ਉਸ ਸੁਸਾਇਟੀ ਨਾਲ। ਲੇਕਿਨ ਜਿੱਥੇ ਸੋ ਕਿ ਪਤਾ ਹੈ ਕਿ ਪਲੱਸ ਪੁਆਇੰਟ ਹੋਣ, ਅੱਜ ਦੇ ਦੌਰ 'ਚ ਮਾਈਨਸ ਪਹਿਲੂ, ਮਨਫੀ ਪਹਿਲੂ ਵੀ ਆਉਣੇ ਜਿਸ ਕਿ ਬੰਦਾ ਦਰਗੁਜ਼ਰ ਨਹੀਂ ਕਰੀ ਸਕਣਾ। ਤਾਂ ਉਹ ਮਨਫੀ ਪਹਿਲੂ ਇਹ ਹੋਣੇ ਕਿ ਉੱਥੇ ਰੁਜ਼ਗਾਰ ਨੇ ਮੌਕੇ ਜਿਹੜੇ ਨੇ ਉਹ ਘੱਟ ਹੋਣੇ, ਤਾਲੀਮ ਨੇ ਬੁਨਿਆਦੀ ਸਹੂਲਤ ਹੋਈ ਸਕਣਾ ਹੋਵੇ ਲੇਕਿਨ ਥੋੜ੍ਹੀ ਹੋਵੇ, ਇਤਨੀ ਜ਼ਿਆਦਾ ਨਾ ਹੋਵੇ। ਅਤੇ ਜਦੀਦ ਸਿਹਤ ਦੀ ਜਿਹੜੀ ਸਹੂਲਤ ਹੈ ਉਹ ਵੀ ਹੋਈ ਸਕਣਾ ਥੋੜ੍ਹੀ ਹੋਵੇ, ਅਤੇ ਹਰ ਜਗ੍ਹਾ ਇਹ ਮੌਜੂਦ ਨਹੀਂ ਹੋਣੀਆਂ। ਤਾਂ ਬੁਨਿਆਦੀ ਜਿਹੜਾ ਇੱਕ ਇਨਫਰਾਸਟ੍ਰਕਚਰ ਹੋਣਾ ਜਿਸ ਕੀ ਆਹਣੇ ਨੇ ਗਲੀਆਂ, ਸੜਕਾਂ, ਪੁੱਲ, ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਵੀ ਬੜੀ ਸ਼ਿੱਦਤ ਨਾਲ ਕਮੀ ਹੋਣੀ ਹੈ। ਤਾਂ ਨੌਜਵਾਨਾਂ ਕੀ ਜਿਹੜਾ ਨਾ ਫਿਰ ਇਸੇ ਵਜ੍ਹਾ ਤੋਂ ਜਾਂ ਤਾਂ ਸ਼ਹਿਰਾਂ ਵਿੱਚ ਜਾਣਾ ਪੈਣਾ, ਅਤੇ ਜਾਂ ਫਿਰ ਉਹ ਇਹਨਾਂ ਰੁਜ਼ਗਾਰ ਨੇ ਮਸਾਇਲ ਵਾਸਤੇ, ਤਾਲੀਮ ਵਾਸਤੇ, ਬਿਹਤਰ ਸਿਹਤ ਵਾਸਤੇ, ਜਾਂ ਉਹ ਸ਼ਹਿਰਾਂ ਨਾਲ ਰੁੱਖ ਕਰਨੇ, ਅਤੇ ਜਾਂ ਫਿਰ ਉਹ ਬੈਰੂਨ ਮੁਲਕ ਆ ਜਾਣੇ। ਤਾਂ ਹੁਣ ਸਹਿ ਨੇ ਦੂਏ ਪਾਸੇ ਜੇ ਅਸੀਂ ਤੱਕਣੇ ਹਾਂ ਜਿਹੜੇ ਯੂਕੇ ਨੇ ਗ੍ਰਾਂ ਹੈ, ਤਾਂ ਯੂਕੇ ਨੇ ਗ੍ਰਾਂ ਇੱਕ ਪਾਕਿਸਤਾਨੀ ਗ੍ਰਾਂ ਨਾਲੋਂ ਇੱਕ ਮੁਖਤਲਿਫ ਜ਼ਰੂਰ ਹੈ, ਕਿਉਂਕਿ ਅਸਾਂ ਵੀ ਜਿਹੜਾ ਇੱਥੇ ਕੰਟਰੀ ਸਾਈਡ ਪਰ ਜਾਣੇ ਹਾਂ, ਡਰਾਈਵ ਕਰਨੇ ਹਾਂ, ਤਾਂ ਅਸਾਂ ਤੱਕਣੇ ਹਾਂ ਬਈ ਇਹਨਾਂ ਨੇ ਗ੍ਰਾਂ ਜਿਹੜੇ ਨਾ ਉਹ ਬੜੇ ਮੁਨਜ਼ਮ ਜਿਹੇ, ਉੱਥੇ ਬੜੀ ਖਾਮੋਸ਼ੀ ਹੋਣੀ, ਸਬਜ਼ ਮੈਦਾਨ ਹੋ ਸਣ, ਅਤੇ ਇੱਕ ਖੂਬਸੂਰਤ ਨਿਜ਼ਾਮ ਤੁਸਾਂ ਕੀ ਨਜ਼ਰ ਐਸੀ, ਅਤੇ ਮਤਲਬ ਸਾਫ ਸੜਕਾਂ, ਸਬਜ਼ ਮੈਦਾਨ ਹੈ, ਅਤੇ ਘਰ ਜਿਹੜੇ ਇੱਥੇ ਸ਼ਹਿਰਾਂ ਨੇ ਬਨਿਸਬਤ ਥੋੜ੍ਹੇ ਜਿਹੇ ਬੜੇ ਘਰ ਹੋਣੇ ਗ੍ਰਾਂ ਵਿੱਚ, ਜਿੱਥੇ ਉਹਨਾਂ ਨੇ ਗਾਰਡਨ ਬਣੇ ਹੋ ਸਣ, ਅਤੇ ਇੱਕ ਬੱਚਿਆਂ ਵਾਸਤੇ ਉਹਨਾਂ ਉਸ ਗ੍ਰਾਂ ਪਲੇਇੰਗ ਏਰੀਆ ਵੀ ਬਣਾਇਆ ਹੋਵੇ। ਤਾਂ ਇੱਥੇ ਗ੍ਰਾਂ ਦੀ ਜ਼ਿੰਦਗੀ ਜਿਹੜੀ ਹੈ, ਮਿਕੀ ਪਰਸਨਲੀ ਇਹ ਲੱਗਣਾ ਹੈ ਕਿ ਗ੍ਰਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਸ਼ਹਿਰਾਂ ਦੀ ਜ਼ਿੰਦਗੀ ਨਾਲੋਂ ਥੋੜ੍ਹੀ ਜਿਹੀ ਇੱਥੇ ਕੰਫਰਟੇਬਲ ਹੋਣੀ ਹੈ। ਬਹਰਹਾਲ ਇਤਨੀ ਜਲਦੀ ਅਸਾਂ ਇਸ ਫੈਸਲੇ ਪਰ ਨਾ ਪਹੁੰਚਣੇ ਜਨਾਬ, ਨਾ ਮੈਂ ਤੁਸਾਂ ਕਿ ਇਸ ਗੱਡੀ ਵਿੱਚ ਬਾਲਣਾ ਵਾਂ ਇਤਨੀ ਜਲਦੀ ਕਿ ਤੁਸਾਂ ਫੈਸਲਾ ਕਰੀ ਕਿ ਨਾ, ਕਿਉਂਕਿ ਸਾਡਾ ਪ੍ਰੋਗਰਾਮ ਜਿਹੜਾ ਉਹ 4 ਵਜੇ ਤੱਕ ਹੈ, ਤਾਂ ਹਾਲੇ ਸਾਡੇ ਕਿ ਟੋਟਲ 22 ਮਿੰਟ ਹੋਏ ਪ੍ਰੋਗਰਾਮ ਸ਼ੁਰੂ ਕੀਤੇ ਹਾਂ। ਤਾਂ ਯੂਕੇ ਨੇ ਜਿਹੜੇ ਗ੍ਰਾਂ ਨਾ ਉੱਥੇ ਅਸੀਂ ਤੱਕਿਆ ਹੋ ਸੀ ਕਿ ਗਾਰਡਨ ਬਣੇ ਹੋਣੇ ਅਤੇ ਵਾਕਿੰਗ ਟਰੈਕ ਬਣੇ ਹੋਣੇ, ਲੋਕ ਸਵੇਰੇ ਸਵੇਰੇ ਨਿਕਲੀ ਜਾਣੇ ਵਾਕ ਕਰਨੇ ਵਾਸਤੇ, ਪੈਦਲ ਉਹਨਾਂ ਆਪਣੇ ਜਿਹੜੇ ਹੋਣੇ ਨੇ ਕਿਆ ਉਸਕੇ ਆਉਣੇ ਨੇ ਕਿ ਪੈਟਸ ਹੋਣੇ ਨੇ ਉਹਨਾਂ ਕੀ ਨਾਲ ਉਹਨਾਂ ਰੱਖਿਆ ਹੋਣਾ, ਅਤੇ ਮੁਖਤਲਿਫ ਕਮਿਊਨਿਟੀ ਸੈਂਟਰ ਬਣੇ ਹੋਣੇ, ਕਮਿਊਨਿਟੀ ਸੈਂਟਰਾਂ 'ਚ ਲੋਕ ਜਾਣੇ, ਉੱਥੇ ਜਗ੍ਹਾ ਇਕੱਠੇ ਹੋਣੇ, ਜਾਂ ਫਿਰ ਗ੍ਰਾਮਾਂ ਵਿੱਚੋਂ ਤੱਕਿਆ ਹੋ ਸੀ ਕਿ ਕਾਫੀ ਸ਼ਾਪਾਂ ਬਣੀਆਂ ਹੋਈਆਂ, ਇਹਨਾਂ ਨੇ ਜਿਹੜੇ ਆਪਣੇ ਪਬਜ਼ ਹੈ ਉਹ ਬਣੇ ਵੇ, ਚਰਚ ਇਹਨਾਂ ਨੇ ਉੱਥੇ ਗੱਛੀ ਤਾਂ ਇਬਾਦਤ ਕਰਨੇ ਆਪਣੇ ਮਜ਼ਹਬੀ ਤਰੀਕੇਕਾਰ ਨੇ ਮੁਤਾਬਕ। ਤਾਂ ਇਹਨਾਂ ਦੀ ਜਿਹੜੀ ਗ੍ਰਾਂ ਦੀ ਜ਼ਿੰਦਗੀ ਹੈ ਉਹ ਵੀ ਜਿਹੜੀ ਸ਼ਹਿਰ ਦੀ ਜ਼ਿੰਦਗੀ ਹੈ ਉਸ ਨਾਲੋਂ ਇੱਕ ਮੁਖਤਲਿਫ ਰੰਗ ਪੇਸ਼ ਕਰਨੀ ਹੈ। ਉੱਥੇ ਤੁਸੀਂ ਕਿ ਗ੍ਰਾਂ ਨੇ ਅੰਦਰ ਵੀ ਇੱਕ ਪੁਰਸਕੂਨ ਲੇਕਿਨ ਇੱਕ ਮੁਨਜ਼ਮ ਮਾਹੌਲ ਜਿਹੜਾ ਉਸ ਤੋਂ ਕਿ ਨਜ਼ਰ ਆਉਣਾ। ਲੇਕਿਨ ਪਾਕਿਸਤਾਨ ਦੀ ਤਰ੍ਹਾਂ ਇੱਥੇ ਨੇ ਜਿਹੜੇ ਗ੍ਰਾਮ ਹੈ ਉੱਥੇ ਵੀ ਇਸੇ ਤਰ੍ਹਾਂ ਹੀ ਹੋਣਾ ਹੈ ਕਿ ਤੁਸਾਂ ਕਿ ਜਿਹੜੀਆਂ ਮਤਲਬ ਇਹ ਚੀਜ਼ਾਂ ਤਾਂ ਤੁਸਾਂ ਕਿ ਜ਼ਹਿਨੀ ਸਕੂਨ ਤਾਂ ਮਿਲਣਾ ਹੈ, ਗ੍ਰੀਨਰੀ ਤੁਸਾਂ ਕਿ ਨਜ਼ਰ ਆ ਸੀ, ਨੇਚਰ ਨੇ ਤੁਸਾਂ ਬੜੇ ਕਰੀਬ ਹੋਣੇ ਹੋ। ਤਾਂ ਲੇਕਿਨ ਜਿਸਲੇ ਇਹਨਾਂ ਨੇ ਨੌਜਵਾਨਾਂ ਨੇ ਇਹਨਾਂ ਨੇ ਬੱਚਿਆਂ ਨੇ ਪੜ੍ਹਾਈ ਨਹੀਂ ਗੱਲ ਆ ਜਾਣੀ, ਜਾਂ ਜਿੱਥੇ ਸਿਹਤ ਨਹੀਂ ਗੱਲ ਆ ਜਾਣੀ, ਅਤੇ ਜਾਂ ਜਿੱਥੇ ਹੁਣ ਅਗਰ ਕੋਈ ਕਿਸੇ ਕੀ ਬੈਟਰ ਅਪਰਚੁਨਿਟੀ ਜਾਂ ਗਿਆਣੇ ਰੁਜ਼ਗਾਰ ਨੇ ਮੌਕੇ ਵਾਸਤੇ, ਫਿਰ ਇਹਨਾਂ ਲੋਕਾਂ ਕੀ ਵੀ ਸ਼ਹਿਰਾਂ ਵਿੱਚ ਮੂਵ ਕਰਨਾ ਪੈਣਾ, ਸ਼ਹਿਰਾਂ ਵਾਲੇ ਪਾਸੇ ਇਹਨਾਂ ਕੀ ਵੀ ਹੱਸਣਾ ਪੈਣਾ, ਉਹ ਫਿਰ ਹੋਸਟਲ ਵਿੱਚ ਮੂਵ ਹੋਣੇ ਜਾਂ ਪਰਮਾਨੈਂਟ ਹੋਣੇ, ਇਹ ਉਹਨਾਂ ਨਾਲ ਆਪਣਾ ਫੈਸਲਾ ਹੋਣਾ। ਲੇਕਿਨ ਇੱਕ ਚੀਜ਼ ਜਿਹੜੀ ਯੂਕੇ ਨੇ ਗ੍ਰਾਂ ਹੈ, ਜਿਹੜੇ ਪਠਵਾਰ ਨੇ ਗ੍ਰਾਂ ਹੈ, ਸਾਡੇ ਪਾਕਿਸਤਾਨ ਨੇ ਗ੍ਰਾਂ ਹੈ, ਉਹਨਾਂ 'ਚ ਜਿਹੜਾ ਬਹੁਤ ਬੜਾ ਫਰਕ ਆ ਨਾ, ਉਹ ਸੰਗੀਓ ਦੋਸਤੋ ਇਹ ਹੈ ਕਿ ਯੂਕੇ ਨੇ ਗ੍ਰਾਂ ਵਿੱਚ ਸਕੂਨ ਥਿਆ, ਲੇਕਿਨ ਇੱਥੇ ਇਕੱਲਾਪਨ ਬਹੁਆ, ਇੱਥੇ ਇੱਕ ਦੂਜੇ ਨੇ ਨੇੜੇ ਬੰਦੇ ਇਤਨੇ ਨਹੀਂ ਆਉਣੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਪਾਕਿਸਤਾਨ ਨੇ ਜਾਂ ਪਠਵਾਰ ਨੇ ਜਾਂ ਸਾਡੇ ਜਿਹੜੀ ਸਕਾਫਤ ਹੈ ਪੰਜਾਬ ਨੇ, ਉਸਨੇ ਜੇ ਤੁਸੀਂ ਜਿਤਨੇ ਵੀ ਏਰੀਏ ਤੱਕਣੇ ਹੋ ਨਾ, ਉੱਥੇ ਤੁਸਾਂ ਕਿ ਗ੍ਰਾਂ ਵਿੱਚ ਇੱਕ ਐਸਾ ਤੁਸਾਂ ਕਿ ਇਕਜਹਿਤੀ ਨਜ਼ਰ ਐਸੀ, ਬੰਦੇ ਸਾਰੇ ਇਕੱਠੇ ਹੋਣੇ, ਲੇਕਿਨ ਇੱਥੇ ਇਹ ਗੱਲ ਨਹੀਂ ਆਉਣੀ। ਇੱਥੇ ਕਿਉਂਕਿ ਇਹਨਾਂ ਨਾਲ ਇੱਕ ਆਪਣਾ ਕਲਚਰ ਹੈ, ਅਸਾਂ ਇਸ ਚੀਜ਼ ਨਾਲ ਫੈਸਲਾ ਨਾ ਕਰੀ ਸਕਣੇ ਕਿ ਇਹ ਠੀਕ ਹੈ ਜਾਂ ਅਸਾਂ ਠੀਕ ਹਾਂ, ਇਹ ਹੁਣ ਫੈਸਲਾ ਜਿਹੜਾ ਤੁਸਾਂ ਕਰ ਸੋ, ਜਾਂ ਫਿਰ ਆਉਣ ਵਾਲਾ ਵਕਤ ਜਿਹੜਾ ਉਹ ਕਰੀ ਛੋੜਨਾ ਕਿ ਕਹਿ ਆਪੇ 'ਚ ਜੂੜਿਤ ਰਹਿਣ ਨਾਲ ਜ਼ਿਆਦਾ ਬੰਦਾ ਬਿਹਤਰ ਤਰੀਕੇ ਨਾਲ ਗਰੋ ਕਰਨਾ, ਜਾਂ ਫਿਰ ਅਲੱਦਾ ਅਲੱਦਾ ਹੋਵੇ ਤਾਂ ਬੰਦਾ ਉਸਦੇ ਨਾਲ ਬਿਹਤਰ ਕਰਨਾ। ਤੁਸਾਂ ਇਸ ਹਵਾਲੇ ਨਾਲ ਆਪਣੀ ਰਾਏ ਜਿਹੜੀ ਹੈ ਉਹ ਦੇ ਸਕਦੇ ਹੋ। ਸਾਡਾ ਜਿਹੜਾ ਫੋਨ ਨੰਬਰ ਹੈ ਉਹ 0115 7101 0091,
ते इस नेम सों कॉल करी सकने हो, ते इस नेम सों व्हाट्सएप मैसेज भी करी सकने हो अगर तुसां किसे किस्म की कोई राय देना चाहते हो अज ने इस खूबसूरत मौजू ने वाले नाल।

0: ਤਾਂ ਕੋ ਹਰ ਜਗ੍ਹਾ ਨੇ ਕੁਝ ਪੋਜ਼ਿਟਿਵ ਹੋਣੇ, ਕੁਝ ਨੈਗੇਟਿਵ ਹੋਣੇ, ਕੁਝ ਐਸੀਆਂ ਗੱਲਾਂ ਹੋਣੀਆਂ ਜਿਨ੍ਹਾਂ ਪਰ ਬੰਦਾ ਮਾਣ ਕਰਨਾ, ਕੁਝ ਐਸੀਆਂ ਗੱਲਾਂ ਹੋਣੀਆਂ ਜਿਹੜਾ ਬੰਦਾ ਆਉਣਾ ਕਾਸ਼ ਕਦੇ ਇਹ ਸਾਡੀ ਸੋਸਾਇਟੀ ਵਿੱਚ ਜਾਂ ਅਸਾਨੀ ਪਰਸਨੈਲਿਟੀ ਵਿੱਚ ਇਹ ਚੀਜ਼ਾਂ ਨਾ ਹੋਣ। ਤਾਂ ਇਹ ਜ਼ਿੰਦਗੀ ਨਾਲ ਜਿਹੜਾ ਇੱਕ ਸਿਲਸਿਲਾ ਹੈ ਨਾ, ਉਹ ਇਸੇ ਤਰ੍ਹਾਂ ਹੀ ਚੱਲਣਾ ਹੈ। ਤਾਂ ਬਹਰਹਾਲ ਅੱਜ ਨਾ ਜਿਹੜਾ ਸਾਡਾ ਮੌਜੂ ਹੈ ਉਹ ਇਸੇ ਤਰ੍ਹਾਂ ਹੀ ਹੈ ਕਿ ਅਸਾਂ ਗਰਾਂ ਔਰ ਸ਼ਹਿਰ ਨਹੀਂ ਜਿਹੜੀ ਜ਼ਿੰਦਗੀ ਹੈ ਉਸਨੇ ਪਰ ਅਸਾਂ ਗੱਲ ਕਰਸਾਂ। ਤਾਂ ਇਸਨੇ 'ਚ ਸਿਰਫ ਅਸਾਂ ਪਾਕਿਸਤਾਨ ਨੇ ਗਰਾਂ ਜਾਂ ਸ਼ਹਿਰ ਨਹੀਂ ਬਲਕਿ ਯੂਕੇ ਨੇ ਗਰਾਂ ਔਰ ਯੂਕੇ ਨੇ ਸ਼ਹਿਰ ਵੀ ਇਸਨੇ 'ਚ ਸ਼ਾਮਿਲ ਕੀਤੇ ਵੇ। ਅਤੇ ਹੁਣ ਟਾਈਮ ਆਉਣਾ ਪਿਆ ਇੱਕ ਮੁਖਤਸਰ ਜੇ ਕਮਰਸ਼ਲ ਬ੍ਰੇਕ ਨਾ, ਅਤੇ ਕਮਰਸ਼ਲ ਬ੍ਰੇਕ ਤੋਂ ਬਾਅਦ ਵਾਪਸ ਆਸਾਂ ਅਤੇ ਫਿਰ ਤੁਸਾਂ ਨਾਲ ਮਜ਼ੀਦ ਅੱਗੇ ਗੱਲਬਾਤ ਕਰਸਾਂ ਇਸ ਹਵਾਲੇ ਨਾਲ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਹੀ ਆ ਜਿਹੜੀਆਂ ਤੁਸਾਂ ਆਪਣੇ ਤੌਰ ਉੱਪਰ ਦੱਖਣੇ ਹੋ ਕਿ ਇਹ ਚੀਜ਼ਾਂ ਇਸ ਤਰ੍ਹਾਂ ਹੋਣੀਆਂ ਚਾਹੀਦੀਆਂ। ਅਤੇ ਚਲੋ ਕਮਰਸ਼ਲ ਬ੍ਰੇਕ ਨਾ ਟਾਈਮ ਹੈ।
1: ਪਲੈਨਿੰਗ ਟੂ ਅਪਗ੍ਰੇਡ ਯੋਰ ਹੋਮ ਔਰ ਬਿਜ਼ਨਸ ਸਪੇਸ? Whether it's a brand new kitchen, a stylish bathroom, or a complete makeover, Mogul Builders are the experts you can rely on. From kitchen fitting and worktops, bathroom tiling, fitting and renovations, painting and decorative finishes, laminate, vinyl, and wooden flooring, to plastering, dry lining, and minor building work. Mogul Builders handle it all, from start to finish. Clean work, quality finish, fair prices. Call 07440-363063 or 07421-077999 for a free consultation and quote. Mogul Builders, transforming spaces, building trust.
2: What happened? You look very happy.
3: I have some fantastic news. My wife's got her visa.
2: Congratulations. That was very quick.
3: I was very lucky. I used the local visa experts.
2: Who helped you with the application?
3: AMH solicitors. They were brilliant, friendly, fast, and very responsive. And best of all, they deal with all sorts of visas, extensions, indefinite leave to remain, and citizenship applications.
2: Where is AMH solicitors based?
3: Nottingham Road, New Basford, Nottingham.
2: Brilliant. I will contact them to help my family's visa.
3: Sure. Their number is 0115-671-3677 and they are in Pure Gym building. So, parking is available and they also offer free initial consultation.
4: AMH Solicitors, Immigration Lawyers at Sovereign House, 184 Nottingham Road, New Basford, Nottingham, NG7 7BA. Large free car park available or call them on 0115 671 3677.
5: Attention, property owners and letting agents. Are you in the process of obtaining a HMO license for your property? Look no further than Elite Care Fire Safety Solutions, your risk assessment surveyors and trusted partner in ensuring you stay compliant with the Regulatory Reform Order 2005 by providing you with a professional risk assessment service. At Elite Care Fire Safety Solutions, we specialise in conducting thorough risk assessments to help you navigate the HMO licensing process with ease. So what are you waiting for? Call Elite Care Fire Safety Solutions today at 077-30-791-412 or visit our website www.ecfss.com to secure a no obligation quote today.
6: This is a public service announcement.
7: Everybody. The station.
8: That plays.
9: Foot tapping music.
10: Hazar 97.1 FM.
11: यही है आपका अपना रेडियो स्टेशन फजा 97.1 FM, जहां हर धुन के साथ चलती है आपकी धड़कन. सॉन्ग्स, बातें और वही अपनापन सिर्फ यहाँ. तो जुड़े रहिए, सुनिए और महसूस कीजिए हर लम्हा फजा.
12: यू आर लिस्टिंग 97.1 FM.
0: ਜੀ ਸੰਗੀਤ ਦੋਸਤੋ, ਇੱਕ ਵਾਰ ਫਿਰ ਸੁਣ ਕੇ ਆਉਣੇ ਜੀ ਖੁਸ਼ ਆਮਦੀਦ ਜੀ। ਮੈਂ ਤੁਹਾਨੂੰ ਆਪਣਾ ਮੇਜ਼ਬਾਨ, ਤੁਹਾਨੂੰ ਭਰਾ, ਤੁਹਾਨੂੰ ਦੋਸਤ ਬਾਸਤਰੀ ਰਾਜਾ, ਅਤੇ ਤੁਸੀਂ ਤਾਂ ਪਿਓ ਸਾਡਾ ਆਪਣਾ ਪ੍ਰੋਗਰਾਮ ਪਠਵਾਰੀ ਬੈਠਕ ਜੀ। ਪਠਵਾਰੀ ਬੈਠਕ ਪ੍ਰੋਗਰਾਮ ਜਨਾਬ ਹਰ ਮੰਗਲਾਰੇ ਅਸਾਂ ਸੁਣਿਆ ਸਾਂ ਕੋਲ ਦੋ ਤੁਕਨੀ ਤੇ ਚਾਰ ਵਜੇ ਤੱਕ, ਤੇ ਅੱਜ ਨਾਲ ਸਾਡਾ ਪ੍ਰੋਗਰਾਮ ਜਿਹੜਾ ਉਹ ਇੱਕ ਬੜੇ ਅੱਛੇ ਮੌਜੂ ਉੱਪਰ ਅਸਾਂ ਇੱਕ ਗੁਫ਼ਤਗੂ ਚੱਲਣੀ ਪਈ ਸੀ। ਅਸਾਂ ਗੱਲ ਕਰਨੇ ਪਏ ਸਾਂ ਗ੍ਰਾਂ ਨਹੀਂ ਅਤੇ ਸ਼ਹਿਰ ਨਹੀਂ ਜਿਹੜੀ ਜ਼ਿੰਦਗੀ ਹੈ ਉਸਨੇ ਹਵਾਲੇ ਨਾਲ, ਅਤੇ ਦਰਮਿਆਨ 'ਚ ਇੱਕ ਨਿੱਕਾ ਜਿਹਾ ਕਮਰਸ਼ਲ ਬ੍ਰੇਕ ਆਇਆ। ਕਦੇ ਕੁਰਾ ਜ਼ਿੰਦਗੀ 'ਚ ਬ੍ਰੇਕ ਜਿਹੜੀ ਆ ਉਹ ਵੀ ਜ਼ਰੂਰੀ ਹੋਣੀ, ਤਾਂ ਅਗਰ ਤੁਸੀਂ ਵੀ ਕਾਫੀ ਦੇਰ ਹੋਈ ਕਿ ਡਰਾਈਵ ਕਰਨੇ ਪਿਓ ਤਾਂ ਕੋਸ਼ਿਸ਼ ਕਰੋ ਕੁਰਾ ਸਾਈਡ ਉੱਪਰ ਹੋਈ ਤਾਂ ਥੋੜ੍ਹੀ ਦੇਰ ਬ੍ਰੇਕ ਲਾਈ ਕਿਨੋ, ਕਿਉਂਕਿ ਬ੍ਰੇਕ ਜਿਹੜੀ ਆ ਉਹ ਜ਼ਰੂਰੀ ਹੋਣੀ ਜ਼ਿੰਦਗੀ 'ਚ ਵੀ। ਕਦੇ ਕੁਰਾ ਬ੍ਰੇਕ ਹੋਣੀ, ਕਈ ਦਫ਼ਾ ਹੋਣਾ ਅਸਾਂ ਬਹੁਤ ਜ਼ਿਆਦਾ ਨਸਣੇ ਨਸਣੇ ਜਾਣੇ ਹੋਣੇ ਆ, ਕੁਸੇ ਜਾਏ ਕੁਸੇ ਗੋਲ ਪਿੱਛੇ, ਅਤੇ ਬਗੈਰ ਕੋਈ ਰੈਸਟ ਕੀਤਿਆਂ, ਅਤੇ ਜਿਹੜਾ ਰੈਸਟ ਹੋਣਾ ਨਾ, ਜਿਹੜੀ ਕਹਿਣੇ ਸਕੂਨ ਹੋਣਾ, ਉਹ ਤੁਸੀਂ ਕਈ ਦਫ਼ਾ ਥੋੜ੍ਹੀ ਦੇਰ ਦਰਖਤਾਂ ਥੱਲੇ ਬਹੋ, ਕੁਰਾ ਕੁਰਾ ਥੋੜ੍ਹੀ ਦੇਰ ਐਂ ਜਾਂ ਜਰਾ ਸਾਹ ਕਿਨੋ, ਕੁਰਾ ਸੋਫੇ ਪਰ ਪਈ ਰਹੋ, ਅਤੇ ਬੰਦੇ ਕੀ ਥੋੜ੍ਹਾ ਜਿਹਾ ਸਕੂਨ ਲੱਭੀ ਜਾਣਾ, ਬੰਦਾ ਆਉਣਾ ਹਾਂ ਯਾਰਾ ਬਸ ਥੋੜ੍ਹੀ ਸਾਹ ਕੱਢਿਆ ਤਾਂ ਹੁਣ ਮੈਂ ਫਿਰ ਤਰੋ ਤਾਜ਼ਾ ਹੋਈ ਗਿਆ। ਅਤੇ ਚਲੋ ਇਸੇ ਤਰ੍ਹਾਂ ਹੀ ਜਨਾਬ, ਅਸਾਂ ਵੀ ਥੋੜ੍ਹੇ ਤਰੋ ਤਾਜ਼ਾ ਹੋਈ ਗਏ ਹਾਂ, ਤਾਂ ਵਾਪਸ ਆਏ ਹਾਂ ਤੁਸਾਂ ਕੋਲ। ਅਤੇ ਅੱਜ ਨਾਲ ਜਿਹੜਾ ਸਾਡਾ ਮੌਜੂ ਹੈ ਉਹ ਸੀ ਗ੍ਰਾਂ ਅਤੇ ਸ਼ਹਿਰ ਨੇ ਜ਼ਿੰਦਗੀ। ਅਸਾਂ ਯੂਕੇ ਨੇ ਗ੍ਰਾਂ, ਪਾਕਿਸਤਾਨ ਨੇ ਗ੍ਰਾਂ, ਅਤੇ ਯੂਕੇ ਨੇ ਸ਼ਹਿਰ, ਅਤੇ ਪਾਕਿਸਤਾਨ ਨੇ ਸ਼ਹਿਰਾਂ ਕੀ ਕੋਸ਼ਿਸ਼ ਕਰਨੇ ਪਏ ਸਾਂ ਕਿ ਉਸਨੇ ਵਿੱਚ ਕਿਹੜੀਆਂ ਕਿਹੜੀ ਚੀਜ਼ਾਂ ਸਾਡੇ ਕੀ ਲੱਭਣੀਆਂ ਉਹ ਅਸਾਂ ਤੱਕੀਏ। ਅਤੇ ਅਸਾਂ ਜਨਾਬ ਹੁਣ ਗੱਲ ਕਰਨੇ ਹਾਂ ਪਾਕਿਸਤਾਨ ਨੇ ਸ਼ਹਿਰਾਂ ਦੀ। ਅਤੇ ਪਾਕਿਸਤਾਨ ਨਾਲ ਸ਼ਹਿਰ ਅਗਰ ਅਸੀਂ ਤੱਕਣੇ ਹੋ ਤਾਂ ਉੱਥੇ ਜਿਹੜਾ ਅਸੀਂ ਜਾਣੇ ਉਸ ਕੀ ਬਾਜ਼ਾਰ ਨਜ਼ਰ ਅਸਨੇ, ਰਵਾਇਤੀ ਬਾਜ਼ਾਰ ਵੀ ਹੋਣੇ ਜਿਹੜੇ ਕਿ ਮਾਡਰਨ ਜਿਹੜੇ ਬੜੇ ਬੜੇ ਪਲਾਜ਼ੇ ਉਹਨਾਂ ਕੀ ਛੋੜੀ, ਅਤੇ ਕੁਝ ਐਸੀਆਂ ਮਾਰਕੀਟਾਂ ਬਣੀਆਂ ਹੋਣੀਆਂ ਜਿਹੜੀਆਂ ਤੰਗ ਗਲੀਆਂ ਹੋਣੀਆਂ, ਥੋੜ੍ਹਾ ਜਿਹਾ ਬੰਦਾ ਜਿਹੜਾ ਅੰਦਰ ਘਸਣਾ, ਅਤੇ ਕਾਫੀ ਰਸ਼ ਹੋਣਾ, ਕਾਫੀ ਉੱਥੇ ਭੀੜ ਹੋਣੀ। ਲੇਕਿਨ ਇਹ ਹੈ ਕਿ ਤੁਸੀਂ ਕਿ ਇੱਕ ਆਪਣਾ ਪਾਕਿਸਤਾਨ ਵਾਲੀ ਲੁੱਕ ਸੌਂਗੀ ਉੱਥੇ ਨਜ਼ਰ ਆਉਣੀ, ਇੱਕ ਪਠਵਾਰ ਨਹੀਂ ਲੁੱਕ ਸੌਂਕੀ ਉੱਥੇ ਨਜ਼ਰ ਆਉਣੀ ਹੈ। ਹੁਣ ਪਿੰਡੀ ਜਾਣੇ ਉਸ ਸੌਂਗੀ ਰਾਜਾ ਬਾਜ਼ਾਰ ਸੌਂ ਜਾਣੇ, ਲੈ ਪੁਰਾਣੇ ਦੌਰ 'ਚ ਇਹ ਤੰਗ ਤੰਗ ਗਲੀਆਂ ਨੇ ਬਿਲਕੁਲ, ਉੱਥੋਂ ਦੋ ਬੰਦੇ ਜੁੜੀ ਤਾਂ ਔਖੇ ਲੰਘਣੇ ਨੇ। ਕਈ ਬਾਜ਼ਾਰ ਐਸੇ ਵੀ ਥੇ ਜਿਹੜੇ ਬੰਦੇ ਪਿੰਡੀ ਨੇ ਜਾਂ ਉਹਨਾਂ ਕੀ ਪਤਾ ਹੋਇਆ, ਈਵਨ ਜਿਹੜੇ ਗੁਜਰ ਖਾਨ ਸਾਈਡ ਪਰ ਜੇ ਤੁਸੀਂ ਜਾਓ ਤਾਂ ਉੱਥੇ ਵੀ ਬਾਜ਼ਾਰ ਨੇ ਕੁਝ ਐਸੇ ਹੈ ਨਿੱਸੇ ਜਿਹੜੇ ਕਿ ਬਿਲਕੁਲ ਤੰਗੀਆਂ ਗਲੀਆਂ ਵਿੱਚ, ਅਤੇ ਬਾਜ਼ਾਰ ਨਹੀਂ ਕਰੋ ਨਾ ਕਿ ਰਸ਼ ਹੈ ਉੱਥੇ ਸਾਡੇ, ਜਿਹੜਾ ਤੁਸੀਂ ਪਤਾ ਹੈ ਜਿਸ ਤਰ੍ਹਾਂ ਇੱਥੇ ਪਬਲਿਕ ਟਰਾਂਸਪੋਰਟ ਅਸਾਂ ਜ਼ਿਆਦਾ ਬੱਸਾਂ ਯੂਜ਼ ਹੋਣੀਆਂ, ਅਤੇ ਉੱਥੇ ਰਕਸ਼ੇ ਯੂਜ਼ ਹੋਣੇ, ਲੋਕ ਆਪਣੀ ਸਫਾਰੀ ਅਸਾਂ ਮੋਟਰਸਾਈਕਲ ਇਸਤੇਮਾਲ ਕਰਨੇ ਨੇ, ਅਤੇ ਖਾਣੇ ਪੀਣੇ ਨੇ ਮੁਖਤਲਿਫ ਸਟਾਲ ਲੱਗੇ ਹੋਣੇ, ਕਿਸੇ ਜਾਈ ਦਹੀਂ ਭੱਲਿਆਂ ਵਾਲਾ ਖਲਤਾ ਵਾ, ਕਿਸੇ ਜਾਈ ਚਾਟੇ ਵਾਲਾ ਖਲਤਾ ਵਾ, ਅਤੇ ਕਿਸੇ ਜਾਈ ਕੋਈ ਛੱਲੀ ਭੁੰਨਾ ਪਿਆ, ਅਤੇ ਕਈਆਂ ਜਾਈ ਜਿਹੜਾ ਨਾ ਕੋਈ ਖਾਣੇ ਨੇ ਪ੍ਰੋਪਰ ਜਿਹੜੇ ਬੜੇ ਰੈਸਟੋਰੈਂਟ ਹੋਣੇ ਉਹ ਵੀ ਹੋਣੇ ਨੇ ਸ਼ਹਿਰਾਂ ਨਾਲ, ਉਹ ਵੀ ਸਨ ਸਾਡੇ ਇਹਨਾਂ ਬਾਜ਼ਾਰਾਂ ਨਾਲ, ਅਤੇ ਕਿਸੇ ਜਾਈ ਤੁਸੀਂ ਦੱਖਣੇ ਹੋ ਕਿ ਤਿੱਕੇ ਜਿਹੜੇ ਨੇ ਉਹ ਬਣਨੇ ਪਏ, ਕਈਆਂ ਜਾਈ ਅਹਿਮਦਾਰੀ ਬੈਠੇ ਹੋਣੇ ਉਹਨਾਂ ਆਪਣਾ ਇੱਕ ਕੋਈ ਕੋਈ ਉਹਨਾਂ ਸ਼ੋਅ ਲਾਇਆ ਹੋਣਾ, ਲੋਕ ਉਸ ਕੀ ਵੀ ਇੰਜੋਏ ਕਰਨੇ ਹੋਣੇ। ਅਤੇ ਇਹ ਸਾਡੇ ਬਾਜ਼ਾਰ ਨਹੀਂ ਰੌਣਕ ਹੈ ਜੀ, ਇਹ ਪਾਕਿਸਤਾਨ ਨੇ ਜਿਹੜੇ ਪਠਵਾਰ ਨੇ ਜਿਹੜੇ ਬਾਜ਼ਾਰ ਹੈ ਉਹਨੇ ਵਿੱਚ ਉਸਨੇ ਵਿੱਚ ਇਹ ਕੰਮ ਹੋਣਾ। ਲੇਕਿਨ ਇਹ ਹੈ ਕਿ ਜੇ ਤੁਸੀਂ ਪਾਕਿਸਤਾਨ ਨੇ ਬਾਜ਼ਾਰਾਂ ਵਿੱਚ ਕੁਰੇ ਜਾਓ ਤਾਂ ਥੋੜ੍ਹਾ ਜਿਹਾ ਆਪਣੀ ਸੇਫਟੀ ਜਿਹੜੀ ਹੈ ਉਹ ਵੀ ਨਾਲ ਕਰਨੀ ਪੈਣੀ, ਕਿਉਂਕਿ ਆਪਣੀ ਹਿਫਾਜ਼ਤ ਜਿਹੜੀ ਹੈ ਉਹ ਜ਼ਰੂਰੀ ਹੈ। ਮਤਲਬ ਇਹ ਹੈ ਕਿ ਅੱਖਾਂ ਖੋਲੀ ਤਾਂ ਰੱਖਣੀਆਂ ਪੈਣੀਆਂ। ਅਤੇ ਦੂਏ ਪਾਸੇ ਅਸਾਂ ਦੱਖਣੇ ਹਾਂ ਜਨਾਬ ਯੂਕੇ ਨੇ ਸ਼ਹਿਰ, ਅਤੇ ਯੂਕੇ ਨੇ ਸ਼ਹਿਰਾਂ ਵਿੱਚ ਜਿਹੜਾ ਸੁਸਨੇ ਉਦੋਂ ਤੁਸੀਂ ਪਤਾ ਲੱਗਣਾ ਜਨਾਬ ਕਿ ਇੱਥੇ ਪਬਲਿਕ ਟਰਾਂਸਪੋਰਟ ਇਹਨਾਂ ਨੇ ਬੱਸਾਂ ਜਾਂ ਟ੍ਰੇਨਸ ਜਾਂ ਟਰਾਮਸ ਜਾਂ, ਅਤੇ ਸ਼ਾਪਿੰਗ ਸੈਂਟਰ ਹੈ, ਅਤੇ ਮੁਖਤਲਿਫ ਦਫ਼ਤਰ ਬਣੇ ਵੇ, ਯੂਨੀਵਰਸਿਟੀਆਂ ਜਿਹੜੀਆਂ ਜਾਂ ਉਹ ਵੀ ਬਣੀਆਂ ਜਾਂ ਰੈਸਟੋਰੈਂਟ ਬਣੇ ਵੇ। ਅੱਛਾ ਹੁਣ ਰੈਸਟੋਰੈਂਟ ਨਹੀਂ, ਇੱਥੇ ਜਿਹੜੀ ਯੂਕੇ ਨੇ ਸ਼ਹਿਰਾਂ ਵਿੱਚ ਅਤੇ ਪਾਕਿਸਤਾਨ ਨੇ ਸ਼ਹਿਰਾਂ ਨੇ ਖਾਣਿਆਂ ਨਾਲ ਇੱਕ ਡਿਫਰੈਂਟ ਜਿਹੜਾ ਸਭ ਤੋਂ ਬੜਾ ਡਿਫਰੈਂਸ ਹੈ ਨਾ ਉਹ ਇਹ ਹੈ ਸੰਗੀਓ ਕਿ ਪਾਕਿਸਤਾਨ ਵਿੱਚ ਤੁਸੀਂ ਕੀ ਖਾਣੇ ਲੱਭਣੇ ਉੱਥੇ ਨੇ, ਮਤਲਬ ਦੇਸੀ ਤੁਸੀਂ ਕੀ ਹੋਈ ਸਕਣਾ ਪਿਸ਼ਾਵਰੀ ਚੱਪਲ ਕਬਾਬ ਲੱਭੀ ਜਾਣਾ ਤੁਸੀਂ ਜਿਸ ਮਰਜ਼ੀ ਪਾਕਿਸਤਾਨ ਨੇ ਬੜੇ ਸ਼ਹਿਰਾਂ ਵਿੱਚੋਂ। ਅਤੇ ਅਗਰ ਤੁਸੀਂ ਕਰਾਚੀ ਨਹੀਂ, ਹੁਣ ਬਿਰਿਆਨੀ ਬੜੀ ਮਸ਼ਹੂਰ ਹੈ, ਤਾਂ ਕਰਾਚੀ ਦੀ ਬਿਰਿਆਨੀ ਜਿਹੜੀ ਆ ਉਹ ਤੁਸੀਂ ਕੀ ਪਿੰਡੀ ਤੋਂ ਲੱਭੀ ਜਾ ਸੀ ਤਾਂ ਹੋਈ ਸਕਣਾ ਪਿਸ਼ਾਵਰ ਤੋਂ ਲੱਭੀ ਗਿਆ ਸੀ, ਲਾਹੌਰ ਤੋਂ ਲੱਭੀ ਗਿਆ ਸੀ। ਲੇਕਿਨ ਯੂਕੇ ਵਿੱਚ ਥੋੜ੍ਹਾ ਜਿਹਾ ਵਰਸਟਾਈਲ ਕੰਮ ਹੋਈ ਜਾਣਾ, ਵਰਸਟਾਈਲ ਇਸ ਤਰ੍ਹਾਂ ਹੋਈ ਜਾਣਾ ਕਿ ਇੱਥੇ ਤੁਸੀਂ ਕੀ ਮੁਖਤਲਿਫ ਕੁਜ਼ੀਨ ਜਿਹੜੇ ਨਾ ਉਹ ਤੁਸੀਂ ਕੀ ਲੱਭਣੇ ਨੇ, ਮੁਖਤਲਿਫ ਕੌਮਾਂ ਨੇ ਲੋਕ ਤੁਸੀਂ ਕੀ ਇੱਥੇ ਨਜ਼ਰ ਰੱਖਣੇ ਨੇ। ਅਤੇ ਦੂਆ ਇਹ ਹੈ ਕਿ ਇੱਥੇ ਜਿਹੜੀਆਂ ਕੰਮਾਂ ਨੇ, ਬਿਜ਼ਨਸ ਨੇ, ਜੋਬਸ ਦੀਆਂ ਓਪਰਚੁਨਿਟੀਆਂ ਹੋਣੀਆਂ ਉਹ ਇਹਨਾਂ ਸ਼ਹਿਰਾਂ ਵਿੱਚ ਕਦਰੇ ਜ਼ਿਆਦਾ ਹੋਣੀਆਂ। ਅਤੇ ਲੇਕਿਨ ਸਕੂਨ ਜਿਹੜਾ ਹੋਣਾ ਉਹ ਥੋੜ੍ਹਾ ਜਿਹਾ ਮਿਕੀ ਲੱਗਣਾ, ਥੋੜ੍ਹਾ ਘੱਟ ਹੋਣਾ, ਕਿਉਂਕਿ ਅਫਰਾ ਤਫਰੀ ਹੋਣੀ, ਤੁਸੀਂ ਜਾਬ ਉੱਪਰ ਜਾਣਾ ਵਾਪਸ ਹੱਸਣਾ, ਕਈ ਦਫ਼ਾ ਇਸ ਤਰ੍ਹਾਂ ਆਉਣਾ ਵੀ ਸਵੇਰੇ ਸਵੇਰੇ ਬੰਦਾ ਨਿਕਲੀ ਜਾਣਾ ਇੱਥੋਂ, ਅਤੇ ਉਸ ਹਨੇਰਾ ਨਿਕਲਿਆ ਨਾ ਹੁਣ ਅੱਗੇ ਤੁਸੀਂ ਪਤਾ ਜਿਹੜਾ ਸਿਆਲਾ ਸ਼ੁਰੂ ਹੋਈ ਜਾ ਸੀ, ਸਰਦੀਆਂ ਐਸਣ, ਤਾਂ ਚਾਰ ਵਜੇ ਸਾਢੇ ਚਾਰ ਵਜੇ ਸੂਰਜ ਸਾਹਿਬ ਜਿਹੜੇ ਨੇ ਉਹ ਡੁੱਬੀ ਜਾਣੇ, ਜਿਹੜਾ ਸੂਰਜ ਗਰੂਪ ਹੋਈ ਜਾਣਾ, ਤਾਂ ਫਿਰ ਬੰਦਾ ਇਹ ਕਰੀ ਸਕਣਾ ਉਹ ਆਖਸੀ ਯਾਰ ਮੈਂ ਚਾਰ ਸਵਾ ਚਾਰ ਵਜੇ ਘਰੂ ਸ਼ਾਮੀ ਚਾਰ ਸਵਾ ਚਾਰ ਵਜੇ ਸੂਰਜ ਗਰੂਬ ਹੋਈ ਗਿਆ ਬੰਦੇ ਸਵੇਰੇ ਨਿਕਲਣੇ ਨੇ ਛੇ ਵਜੇ ਉਹਨਾਂ ਨੇ ਸ਼ਿਫਟ ਹੋਣੀ ਹੈ ਅਤੇ ਸੂਰਜ ਨਿਕਲਣਾ ਅੱਠ ਵਜੇ ਅਤੇ ਸੁਬਾਹ ਛੇ ਤੋਂ ਕਿੰਨੀ ਤਾਂ ਸ਼ਾਮੀ ਛੇ ਜੀਆਂ ਬਾਰਾਂ ਘੰਟੇ ਨੇ ਸ਼ਿਫਟ ਲਾਈ ਅਤੇ ਸੂਰਜ ਤੱਕਣੇ ਵਾਸਤੇ ਵੀ ਉਹਨਾਂ ਕੀ ਕਈ ਵਾਰੀ ਵੀਕਐਂਡ ਨਾ ਇੰਤਜ਼ਾਰ ਕਰਨਾ ਪਈ ਜਾਣਾ ਇਤਨੀ ਮਸਰੂਫ ਜਿਹੜੀ ਆ ਉਹ ਜ਼ਿੰਦਗੀ ਹੈ ਇੱਥੇ ਨੇ ਸ਼ਹਿਰਾਂ ਦੀ ਮੈਂ ਵੀ ਬਹੁਤ ਬੋਲਣ ਨਹੀਂ ਪਿਆ ਸਾਂ ਤਾਂ ਮੈਂ ਆਖਿਆ ਥੋੜ੍ਹਾ ਜਿਹਾ ਘੱਟ ਕਰਾਂ ਤਾਂ ਕਿ ਤੁਸੀਂ ਥੋੜ੍ਹਾ ਮਿਊਜ਼ਿਕ ਵੀ ਸੁਣਾ ਅਤੇ ਨਾਲ ਹੁਣ ਤੱਕੋ ਬਹੁਤ ਸਾਰੇ ਲੋਕ ਜਿਹੜੇ ਗ੍ਰਾਂ ਤੋਂ ਸ਼ਹਿਰ ਵਾਲੇ ਪਾਸੇ ਜਾਣਾ ਸ਼ੁਰੂ ਕਰਨੇ ਆ ਉਹਨਾਂ ਕੀ ਗ੍ਰਾਂ ਦੀ ਜ਼ਿੰਦਗੀ ਜਿਹੜੀ ਆ ਉਹ ਇਹ ਨਹੀਂ ਕਿ ਉਹ ਚੰਗੀ ਨਹੀਂ ਲੱਗਣੀ ਉਹਨਾਂ ਕੀ ਲੇਕਿਨ ਉਹਨਾਂ ਨੇ ਕੁਝ ਮਜਬੂਰੀਆਂ ਹੋਣੀਆਂ ਹੁਣ ਪਾਕਿਸਤਾਨ ਜੇ ਕਿਸੋਂ ਤੱਕਣੇ ਉਹ ਨੌਜਵਾਨ ਜਿਹੜੇ ਨੇ ਉਹ ਅਗਰ ਗ੍ਰਾਂ ਵਿੱਚ ਰਹਿਣੇ ਪਏ ਤਾਂ ਉਹ ਬੜੇ ਸ਼ਹਿਰ ਜਿਹੜੇ ਵੇ ਰਾਵਲਪਿੰਡੀ ਹੈ ਲਾਹੌਰ ਹੈ ਇਸਲਾਮਾਬਾਦ ਹੈ ਕਰਾਚੀ ਹੈ ਫੈਸਲਾਬਾਦ ਹੈ ਅਤੇ ਉੱਥੇ ਉਹ ਕਿਉਂ ਜਾਣੇ ਕਿਉਂਕਿ ਉਹਨਾਂ ਨੇ ਮਜਬੂਰੀ ਹੋਣੀ ਜਾਂ ਤਾਂ ਕੋਈ ਆਪਣੀ ਨੌਕਰੀ ਨੇ ਸਿਲਸਿਲੇ ਵਿੱਚ ਜਾਣਾ ਜਾਂ ਆਪਣੀ ਤਾਲੀਮ ਵਾਸਤੇ ਜਾਣਾ ਅਤੇ ਜਾਂ ਕੋਈ ਕਾਰੋਬਾਰ ਨੇ ਸਿਲਸਿਲੇ ਵਿੱਚ ਜਾਣਾ ਅਤੇ ਜਾਂ ਉਸਕੀ ਕੋਈ ਸਿਹਤ ਨੇ ਮਸਾਇਲ ਹੋਣੇ ਜਿਹੜੇ ਕਿ ਬੁਨਿਆਦੀ ਸਹੂਲਤਾਂ ਅਗਰ ਉੱਥੇ ਗ੍ਰਾਮ ਵਿੱਚ ਉਸ ਛੋਟੇ ਏਰੀਏ ਵਿੱਚ ਕੋਈ ਨਹੀਂ ਤਾਂ ਉਹ ਉਸਕੀ ਉੱਥੇ ਜਾਣਾ ਪੈਣਾ ਅਤੇ ਲੇਕਿਨ ਗੱਲ ਇਹ ਹੀ ਹੈ ਕਿ ਹੁਣ ਮੁਲਕ ਬੰਦਾ ਬਦਲੀ ਕਿੰਨਾ ਲੇਕਿਨ ਇਨਸਾਨੀ ਜਿਹੜੀ ਜ਼ਰੂਰਤ ਹੈ ਉਹ ਤਾਂ ਬੰਦੇ ਨਹੀਂ ਕਦੇ ਵੀ ਨਹੀਂ ਬਦਲਣੀ ਮਸਲਨ ਹੁਣ ਤੁਸੀਂ ਭਾਵੇਂ ਪਾਕਿਸਤਾਨ 'ਚੋਂ ਤਾਂ ਭਾਵੇਂ ਤੁਸੀਂ ਇੰਗਲੈਂਡ 'ਚੋਂ ਜਿਹੜੀਆਂ ਸੁਣੀਆਂ ਬੁਨਿਆਦੀ ਸਹੂਲਤਾਂ ਨੇ ਉਹ ਤਾਂ ਤੁਸੀਂ ਉੱਥੇ ਹੀ ਆਗੇ ਤੁਸੀਂ ਕੀ ਆਪਣਾ ਆਪ ਖਾਣ ਪੀਣ ਤਾਲੀਮ ਸਿਹਤ ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਕਿ ਨਾਲ ਕਿੰਨੀ ਕਿੰਨੀ ਤਾਂ ਟੁਰਨੀਆਂ ਟੁਰਨਾ ਪੈਣਾ ਅਤੇ ਦੂਆ ਜਿਹੜੇ ਮੌਕੇ ਹੋਣੇ ਉਹ ਤੁਸੀਂ ਕੀ ਆਪੋ ਲੋੜਨੇ ਪੈਣੇ ਭਾਵੇਂ ਜਿਤਨਾ ਮਰਜ਼ੀ ਅੱਛਾ ਮਾਹੌਲ ਹੋਵੇ ਅਤੇ ਆਪੇ ਕੀ ਕੁਝ ਨਾ ਕੁਝ ਕਰਨਾ ਪੈਣਾ ਤਾਂ ਹੀ ਬੰਦਾ ਕੁਛ ਅਜਿਹੀ ਕਰਨਾ

ਤਾਂ ਜਨਾਬ ਹੁਣ ਜਿਹੜਾ ਗ੍ਰਾਂ ਦੀ ਗੱਲ ਹੋਣੀ ਸ਼ਹਿਰਾਂ ਦੀ ਗੱਲ ਹੋਣੀ ਤਾਂ ਚਲੋ ਮੈਂ ਆਖਿਰ ਸੌਂਗੀ ਇੱਕ ਅੱਛਾ ਜਿਹਾ ਗੀਤ ਜਿਹੜਾ ਉਹ ਸੌਂਗੀ ਸੁਣਾਉਣੇ ਹਾਂ ਤਾਂ ਉਸ ਤੋਂ ਬਾਅਦ ਫਿਰ ਵਾਪਸ ਅੱਛੀ ਤਾਂ ਆਪਣੀ ਗੱਪਸ਼ੱਪ ਕੀ ਇੱਥੋਂ ਹੀ ਸ਼ੁਰੂ ਕਰਨੇ ਹਾਂ ਅਤੇ ਕੁਰਾ ਨਾ ਜਾਏ ਗੀਤ ਇੰਜੋਏ ਕਰੋ ਪਿਪਲਾਂ ਦੀ ਛਾਂ ਤਾਂ ਕਦੀ ਬਹਿ ਜਾਵੇ ਬਹੁਤ ਹੀ ਪਿਆਰਾ ਗੀਤ ਹੈ ਬਹੁਤ ਪਿਆਰਾ ਗੀਤ ਹੈ ਜਦੋਂ ਸੁਣੋ ਨਾ ਉਦੋਂ ਸਰੂਰ ਆਉਣਾ ਹੈ।

ਅੱਛਾ ਜੀ, ਯੂਕੇ ਨੇ ਜਿਹੜੇ ਸ਼ਹਿਰ ਹੋਣੇ ਉੱਥੇ ਜ਼ਾਹਰੀ ਗੱਲ ਹੈ ਪਾਕਿਸਤਾਨ ਨੇ ਸ਼ਹਿਰਾਂ ਔਰ ਯੂਨੀਵਰਸਿਟੀਆਂ ਪਾਕਿਸਤਾਨ ਨਾਲੋਂ ਕਾਫੀ ਬਿਹਤਰ ਔਰ ਇੱਕ ਅੱਛਾ ਤਾਲੀਮੀ ਨਿਜ਼ਾਮ ਹੈ, ਔਰ ਕਿਉਂਕਿ ਇੱਕ ਇੰਟਰਨੈਸ਼ਨਲ ਯੂਨੀਵਰਸਿਟੀਆਂ ਨੇ ਇਹ ਬੜੇ ਜਿਸ ਕੇ ਆਣੇ ਨਾਲ ਤਰੱਕੀ ਯਾਫਤਾ ਮੁਲਕ ਹੈ, ਤਾਂ ਇੱਥੇ ਦੀਆਂ ਸਹੂਲਤਾਂ ਤਾਂ ਉਹਨਾਂ ਨਾਲ ਕੋਈ ਆਪਾਂ 'ਚ ਕੰਪੈਰੀਜ਼ਨ ਕੋਈ ਨਹੀਂ, ਕਾਫੀ ਸਾਰੀਆਂ ਚੀਜ਼ਾਂ ਨਾਲ ਮਤਲਬ ਹੈ ਕਿ ਮੁਖਤਲਿਫ ਹੈ ਤਾਲੀਮੀ ਲਿਹਾਜ਼ ਨਾਲ, ਤਾਂ ਤੁਸੀਂ ਆਖ ਸਕਦੇ ਕਿਉਂਕਿ ਜਿਹੜੀਆਂ ਦੁਨੀਆ ਦੀਆਂ ਟੋਪ ਯੂਨੀਵਰਸਿਟੀਜ਼ ਹਨ ਉਹ ਯੂਰਪੀਅਨ ਕੰਟਰੀਜ਼ 'ਚ ਹਨ, ਔਰ ਯੂਕੇ ਜ਼ਰੀ ਗੱਲ ਹੈ ਇੱਕ ਐਸਾ ਮੁਲਕ ਹੈ ਜਿਹੜਾ ਇਸ ਟਾਈਮ ਬਲਕਿ ਪਿਛਲੇ 100-200 ਸਾਲ ਤੋਂ ਹੀ ਦੁਨੀਆ ਨੇ ਨਕਸ਼ੇ ਉੱਪਰ ਉਹ ਮੁਲਕ ਹੈ ਜਿਸ ਨਾਲ ਇੱਕ ਖਾਸ ਅਸਰ ਹੈ ਜਿਹੜਾ ਕਿ ਹਰ ਲਿਹਾਜ਼ ਨਾਲ, ਚਾਹੇ ਤਾਲੀਮ ਹੋਵੇ, ਚਾਹੇ ਸਾਇੰਸ ਹੋਵੇ, ਚਾਹੇ ਸੋਸ਼ਲ ਚੀਜ਼ਾਂ ਹੋਣ ਜਾਂ ਪੋਲੀਟੀਕਲ ਚੀਜ਼ਾਂ ਹੋਣ, ਉਸਨੇ ਉੱਪਰ ਯੂਕੇ ਨਾਲ ਇੱਕ ਇਨਫਲੂਐਂਸ ਹੈ, ਔਰ ਇਸ ਵਜ੍ਹਾ ਤੋਂ ਇਸ ਨਾਲ ਜਿਹੜਾ ਫਾਇਦਾ ਹੈ ਉਹ ਯੂਕੇ 'ਚ ਰਹਿਣ ਵਾਲੇ ਲੋਕਾਂ ਕੀ ਇਸ ਵਜ੍ਹਾ ਤੋਂ ਆਉਣਾ ਕਿ ਜਿਹੜੇ ਯੂਕੇ ਵਿੱਚ ਰਹਿਣ ਵਾਲੇ ਸ਼ਹਿਰਾਂ ਦੇ ਲੋਕ ਹੈ ਉਹਨਾਂ ਨੇ ਬਹੁਤ ਘੱਟ ਚਾਂਸ ਹੋਣੇ ਕਿ ਉਹ ਕਿਸੇ ਹੋਰ ਕੰਟਰੀ ਜਾਣੇ, ਲੋਕ ਇੱਥੋਂ ਅਮੈਰੀਕਾ ਜਾਣੇ, ਲੇਕਿਨ ਉਹਨਾਂ ਦੀ ਜਿਹੜੀ ਤਾਦਾਦ ਹੋਣੀ ਉਹ ਇਸ ਤਰ੍ਹਾਂ ਨਹੀਂ ਹੋਣੀ ਕਿ ਜਿਸ ਤਰ੍ਹਾਂ ਹੁਣ ਪਾਕਿਸਤਾਨ 'ਚ ਇੱਕ ਬੱਚਾ ਜਿਸਲੇ ਉਹ ਥੋੜ੍ਹਾ ਜਿਹਾ ਤਗੜਾ ਹੋਣਾ, ਤਾਂ ਅਗਰ ਕੋਈ ਉਸ ਨਾਲ ਰੈਲੇਟਿਵ ਇੱਥੇ ਹੈ ਤਾਂ ਉਸਨੇ ਕੋਸ਼ਿਸ਼ ਇਹ ਹੋਣੀ ਕਿ ਚਲੋ ਯਾਰ ਮੈਂ ਕਿਸੇ ਤਰੀਕੇ ਨਾਲ ਯੂਕੇ ਮੂਵ ਹੋਈ ਗੱਛਾ, ਉੱਥੇ ਬਿਹਤਰ ਰੁਜ਼ਗਾਰ ਨੇ, ਮੌਕੇ ਵੀ ਹੈ, ਤਾਲੀਮ ਉੱਥੇ ਨਹੀਂ ਬਿਹਤਰ ਹੈ, ਤਾਂ ਯੂਕੇ ਕਿਉਂਕਿ ਖੁਦ ਇੱਕ ਤਰੱਕੀ ਯਾਫਤਾ ਮੁਲਕ ਹੈ, ਅਤੇ ਲਿਹਾਜ਼ਾ ਇੱਥੇ ਦੀਆਂ ਜਿਹੜੀਆਂ ਸਹੂਲਤਾਂ ਹਨ ਉਹ ਬੜੀਆਂ ਬੇਮਿਸਾਲ ਹਨ ਤਾਲੀਮੀ ਲਿਹਾਜ਼ ਨਾਲ। ਬਾਕੀ ਸੰਗੀ ਦੋਸਤੋ, ਗੱਲਬਾਤ ਜਿਹੜੀ ਆ ਉਹ ਸਾਡੀ ਚੱਲਣੀ ਪਈ ਅੱਜ ਨੇ ਇਸ ਖੂਬਸੂਰਤ ਪ੍ਰੋਗਰਾਮ ਨਾਲ। ਅਗਰ ਤੁਸੀਂ ਹਿੱਸਾ ਬਣਨਾ ਚਾਹੁੰਦੇ ਹੋ ਉਸਨੂੰ ਸਾਡੇ ਕੀ ਕਾਲ ਕਰੀ ਸਕਦੇ ਹੋ 0115710091 ਸਾਡਾ ਫੋਨ ਨੰਬਰ ਹੈ। ਅਤੇ ਹੁਣ ਟਾਈਮ ਹੋਇਆ ਤੁਸਾਂ ਕੀ ਜਨਾਬ ਸੁਣਾਉਣੇ ਆ ਪਟਵਾਰੀ ਨੇ ਮਾਹੀਏ, ਅਤੇ ਜ਼ਰਾ ਇਹ ਤੁਸਾਂ ਤੱਕਿਆ ਨਾ ਤੁਸਾਂ ਨਾ ਪਸੰਦੀਦਾ ਮਾਹੀਆ ਜਿਹੜਾ ਉਹ ਕਿਹੜਾ ਵੈ। ਚੱਲਾ ਮੇਰਾ ਜੀ ਡੋਲਾ, ਅਤੇ ਵਾਪਸ ਆਉਣੇ ਆ ਜਨਾਬ ਸੁਣ ਛੱਲੇ ਸੁਣੋ, ਅਤੇ ਬਸ ਦੋ ਚਾਰ ਮਿੰਟਾਂ ਦੀ ਗੱਲ ਹੈ, ਫਿਰ ਦੁਬਾਰਾ ਕੰਟੀਨਿਊ ਕਰਨੇ ਆਪਣੀ ਗੱਪਸ਼ਪ।

ਉਨਾਨੀ ਸੇ 1928 ਚ ਉਹਨਾਂ ਨੇ ਅਦਬੀ ਜ਼ਿੰਦਗੀ ਨਾਲ ਆਗਾਜ਼ ਮੁਖਤਲਿਫ ਮੁਸ਼ਾਇਰਿਆਂ ਤੋਂ ਹੋਇਆ ਤਾਂ ਕੁਝ ਅਰਸੇ ਬਾਅਦ ਉਹ ਬੰਬਈ ਚਲੇ ਗਏ ਕਿਉਂਕਿ ਉਸ ਟਾਈਮ ਇੰਡੀਆ ਪਾਕਿਸਤਾਨ ਇੱਕ ਹੀ ਸੀ ਤਾਂ ਜਿੱਥੇ ਫਿਲਮੀ ਦੁਨੀਆ ਨਾਲ ਵਾਬਸਤਾ ਹੋਏ ਲੇਕਿਨ ਬਿਲਾਖਰ ਉਹਨਾਂ ਦਾ ਦਿਲ ਜਿਹੜਾ ਉਹ ਆਪਣੀ ਜ਼ਬਾਨ ਆਪਣੇ ਲੋਕਾਂ ਅਤੇ ਆਪਣੇ ਇਲਾਕੇ ਆਸਤੇ ਉਹਨਾਂ ਕੀ ਵਾਪਸ ਹੱਸਣਾ ਪਿਆ ਔਰ ਆਪਣੇ ਇਲਾਕੇ ਉਹਨਾਂ ਕੀ ਵਾਪਸ ਆਉਂਦਾ ਤਾਂ ਇਹ ਐਸੀ ਵਾਪਸੀ ਸੀ ਕਿ ਜਿਹੜੀ ਉਹਨਾਂ ਨੇ ਸ਼ਾਇਰੀ ਵਾਸਤੇ ਉਹਨਾਂ ਨੇ ਜਿਹੜਾ ਅਦਬੀ ਖਿਦਮਾਤ ਹਨ ਉਸਨੇ ਵਿੱਚ ਬੜਾ ਅਹਿਮ ਕਿਰਦਾਰ ਇਸ ਨਾਲ ਸਾਬਤ ਹੋਇਆ ਅਤੇ ਬਾਕੀ ਸਦੀਕੀ ਹੋਰਾਂ ਦੀ ਜ਼ਿੰਦਗੀ ਵਿੱਚ ਰੇਡੀਓ ਪਾਕਿਸਤਾਨ ਦਾ ਉਲਪਿੰਡੀ ਨਾਲ ਬੜਾ ਕਿਰਦਾਰ ਹੈ ਕਿਉਂਕਿ ਉਹਨਾਂ ਇੱਕ ਤਵੀਲ ਅਰਸੇ ਤੱਕ ਰੇਡੀਓ ਨਾਲ ਉਹਨਾਂ ਦੀ ਵਾਬਸਤਗੀ ਰਹੀ ਅਤੇ ਜੇ ਅਸਾਂ ਗੱਲ ਕਰਦੇ ਹਾਂ ਕਿ ਉਹਨਾਂ ਨੇ ਜਿਹੜੀ ਉਰਦੂ ਅਤੇ ਪਟਵਾਰੀ ਡਰਾਮੇ ਉਹਨਾਂ ਲਿਖੇ ਗੀਤ ਲਿਖੇ ਅਤੇ ਆਪਣੀ ਸ਼ਾਇਰੀ ਨਜ਼ਰੀਏ ਸਕਾਫਤੀ ਜ਼ਬਾਨ ਨਜ਼ਰੀਏ ਆਪਣੀ ਸ਼ਾਇਰੀ ਨਜ਼ਰੀਏ ਮਕਾਮੀ ਜ਼ਬਾਨ ਨਜ਼ਰੀਏ ਅਤੇ ਸਕਾਫਤ ਉਹਨਾਂ ਆਪਣੀ ਸ਼ਾਇਰੀ ਨਜ਼ਰੀਏ ਮੁਕਾਮੀ ਜ਼ਬਾਨ ਨਜ਼ਰੀਏ ਜਿਹੜਾ ਨਾ ਸਕਾਫਤ ਕੀ ਲੋਕਾਂ ਤੱਕ ਪਹੁੰਚਾਇਆ ਤਾਂ ਇਹਨਾਂ ਪਟਵਾਰ ਨੇ ਆਮ ਬੰਦੇ ਦਿਹਾਤੀ ਜ਼ਿੰਦਗੀ ਅਤੇ ਮੁਹੱਬਤ ਜੁਦਾਈ ਮੌਸਮ ਰਿਸ਼ਤੇ ਅਤੇ ਜਿਹੜੇ ਸਾਡੇ ਮੁਕਾਮੀ ਅਹਿਸਾਸਾਤ ਹੋਣੇ ਅਤੇ ਉਹਨਾਂ ਕੀ ਸ਼ਾਇਰੀ ਨੇ ਜ਼ਬਾਨ ਦਿੱਤੀ ਅੱਛਾ ਤੁਸੀਂ ਕਿ ਮਜ਼ੇ ਨਿਕਾਲੇ ਦੱਸਾਂ ਕਿ ਪਟਵਾਰੀ ਨਾਲ ਜਿਹੜਾ ਪਹਿਲਾ ਮੁਸਤੰਦ ਆ ਜਿਸ ਕਿਹਾ ਉਹ ਬਾਕਾਇਦਾ ਸ਼ੇਰੀ ਮਜਮੂ ਹੈ ਉਹ ਵੀ ਬਾਕੀ ਸਦੀਕੀ ਹੋਰਾਂ ਨੇ ਹੀ ਨਾਂ ਹੈ ਜਿਸ ਦਾ ਨਾਮ ਹੈ ਕੱਚੇ ਘੜੇ ਅਤੇ 1967 'ਚ ਉਹ ਮਜਮੂਆ ਛਾਇਆ ਹੋਇਆ ਅਤੇ ਪਟਵਾਰੀ ਨਾਲ ਇਹ ਆਖਿਆ ਜਾਣਾ ਕਿ ਬਾਕਾਇਦਾ ਪਹਿਲਾ ਸ਼ੇਰੀ ਮਜਮੂ ਹੈ ਅਤੇ ਉਰਦੂ ਵਿੱਚ ਵੀ ਉਹਨਾਂ ਨੇ ਕਲਾਮ ਜਿਹੜੇ ਨੇ ਉਹ ਮੌਜੂਦ ਹਨ ਲੇਕਿਨ ਅੱਜ ਦਾ ਪ੍ਰੋਗਰਾਮ ਸਾਡਾ ਸਿਰਫ ਪਟਵਾਰੀ ਨੇ ਵਾਲੇ ਨਾਲ ਹੋਰ ਪਟਵਾਰ ਨੇ ਵਾਲੇ ਨਾਲ ਹੈ ਅਤੇ ਉਹਨਾਂ ਦੀ ਸ਼ਾਇਰੀ 'ਚ ਮੁਸ਼ਕਲ ਅਲਫਾਜ਼ ਜਿਹੜੇ ਸਨ ਉਹ ਘੱਟ ਅਤੇ ਬਨਾਵਟੀ ਗੱਲਾਂ ਜਿਹੜੀਆਂ ਉਹ ਵੀ ਬਹੁਤ ਘੱਟ ਨਜ਼ਰ ਰੱਖਣੀਆਂ ਉਹਨਾਂ ਦੀ ਸ਼ਾਇਰੀ ਜਿਹੜੀ ਹੈ ਉਹ ਹਮੇਸ਼ਾ ਸਾਡੇ ਕੀ ਅਹਿਸਾਸ ਤਜਰਬਾ ਜ਼ਿੰਦਗੀ ਦੀ ਸੱਚਾਈ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜ਼ਿਆਦਾ ਨਜ਼ਰ ਰੱਖਣੀਆਂ ਇਹ ਸਾਦਗੀ ਬਾਕੀ ਸਦੀਕੀ ਸਾਹਿਬ ਨੇ ਜਿਹੜੀ ਸ਼ਾਇਰੀ ਹੈ ਉਹਨਾਂ ਨੇ ਸਭ ਤੋਂ ਬੜੀ ਤਾਕਤ ਸੀ ਅਤੇ ਬਿਰਆਖਰ ਜਿਹੜਾ ਬੰਦਾ ਇਸ ਦੁਨੀਆ ਪਰ ਆਇਆ ਉਸ ਵਾਪਸ ਵੀ ਜਾਣਾ ਹੋਣਾ ਅਤੇ 8 ਜਨਵਰੀ 1972 ਬਾਕੀ ਸਦੀਕੀ ਹੋਰੀ ਇਸ ਦੁਨੀਆ ਫਾਨੀ ਤੋਂ ਰੁਖਸਤ ਹੋਏ ਤਾਂ ਉਹਨਾਂ ਦੀ ਤਦਫੀਨ ਜਿਹੜੀ ਹੈ ਉਹਨਾਂ ਨੇ ਆਪਣੇ ਇਲਾਕੇ ਸਾਮ ਵਿੱਚ ਜਿਹੜਾ ਕਿ ਰਾਵਲਪਿੰਡੀ ਵਿੱਚ ਹੈ ਉੱਥੇ ਹੋਈ ਅਤੇ ਮਗਰ ਕਿਆਣੇ ਕਿ ਜਾਣੇ ਵੇਲੇ ਉਹ ਐਸਾ ਅਦਬੀ ਸਰਮਾਇਆ ਛੋੜੀ ਗਏ ਜਿਹੜਾ ਅੱਜ ਵੀ ਉਹਨਾਂ ਦੀਆਂ ਉਹਨਾਂ ਨੇ ਨਾਏ ਕਿ ਉਸ ਜ਼ਿੰਦਾ ਰੱਖਿਆ ਵਾ ਬਾਕੀ ਸਿੱਖੀ ਹੋਰਾਂ ਨੇ ਜਿਹੜੀ ਕਿਤਾਬ ਹੈ ਕੱਚੇ ਘੜੇ ਉਸਨੇ 'ਚ ਇੱਕ ਕਲਾਮ ਉਹਨਾਂ ਨਾਲ ਮਿਕੀ ਚੰਗਾ ਲਗਾ ਅਤੇ ਮੈਂ ਆਖਿਆ ਇਸ ਨਾਲ ਸ਼ੇਅਰ ਕਰਨੇ ਹਾਂ ਕਿ ਸਰਗੀ ਨਾ ਵੇਲਾ ਹੋਇਆ ਜਾਗ ਪਈਆਂ ਗਲੀਆਂ ਕਿਸੇ ਆਣ ਬੁਲਾਣ ਪੀਆਂ ਅਠਾਨੀਆਂ ਟਲੀਆਂ ਨੇਰੇ ਨੇਰੇ ਚੋਰੀ ਚੋਰੀ ਥੋਰੀਆਂ ਨੇ ਭਾਰ ਲੱਦੇ ਟਲੀਆਂ 'ਚ ਸਾਹ ਰੱਖੇ ਰੱਸੀਆਂ 'ਚ ਦਿਲ ਬੱਧੇ ਦਿਲ ਨੀਆਂ ਸਦਰਾਂ ਕਜਾਵੇ ਨਾਲ ਵਲੀਆਂ ਸਰਗੀ ਨਾ ਵੇਲਾ ਹੋਇਆ ਜਾਗ ਪੀਆਂ ਗਲੀਆਂ ਕਿਆ ਬਾਤ ਹੈ ਬਾਕੀ ਸਦੀਕੀ ਸਾਹਿਬ ਦੀ ਜ਼ਿੰਦਗੀ ਜਿਹੜੀ ਆ ਉਹ ਬਿਲਕੁਲ ਇਸ ਤਰ੍ਹਾਂ ਨੇ ਜਜ਼ਬਿਆਂ ਤੋਂ ਭਰੀ ਸੜਕ ਨਜ਼ਰ ਰੱਖਣੀ ਬਾਕੀ ਸਿੱਖੀ ਸਾਹਿਬ ਸਿਰਫ ਇੱਕ ਸ਼ਾਇਰ ਨਹੀਂ ਸੇ ਬਲਕਿ ਪਟਵਾਰ ਨਹੀਂ ਆਵਾਜ਼ ਸੇ ਇੱਕ ਐਸੀ ਆਵਾਜ਼ ਜਿਹੜੀ ਵਕਤ ਗੁਜ਼ਰਨੇ ਨੇ ਨਾਲ ਅੱਜ ਵੀ ਮੌਜੂਦ ਹੈ ਅਤੇ ਅੱਜ ਨੇ ਇਸ ਪ੍ਰੋਗਰਾਮ ਵਿੱਚ ਬਾਕੀ ਸਿੱਖੀ ਸਾਹਿਬ ਕੀ ਕਿਆਣੇ ਕਿ ਖਰਾਜ ਤਹਿਸੀਨ ਪੇਸ਼ ਕਰਨੇ ਵਾਸਤੇ ਆਪਣੇ ਸੈਗਮੈਂਟ 'ਚ ਅਸਾਂ ਸ਼ਾਮਿਲ ਕੀਤਾ ਅਤੇ ਅਸਾਂ ਵੀ ਕੋਸ਼ਿਸ਼ ਇਹ ਕਰਨੇ ਹਾਂ ਕਿ ਪਟਵਾਰੀ ਜ਼ਬਾਨ ਵਾਸਤੇ ਪਟਵਾਰ ਨੇ ਕਲਚਰ ਵਾਸਤੇ ਜਿੱਥੇ ਵੀ ਅਸਾਂ ਕੁਛ ਕਰਨ ਜੋਗੇ ਥੇ ਹਾਂ ਤਾਂ ਅਸਾਂ ਕੁਝ ਨਾ ਕੁਝ ਲਾਜ਼ਮੀ ਕਰੀਏ ਅਤੇ ਬਾਕੀ ਤੁਸਾਂ ਵੀ ਅਗਰ ਕੁਝ ਕਰੀ ਸਕਣੇ ਹੋ ਤਾਂ ਜ਼ਰੂਰ ਕੁਝ ਕਰੋ ਇਸ ਸਬਰ ਅਸਾਂ ਇੱਕ ਪੂਰਾ ਪ੍ਰੋਗਰਾਮ ਆ ਪਹਿਲਾਂ ਵੀ ਕਰੀ ਚੁੱਕੇ ਹਾਂ ਕਿ ਕੋਸ਼ਿਸ਼ ਕਰੋ ਕਿ ਪਟਵਾਰੀ ਬੋਲੋ ਪਟਵਾਰੀ ਲਿਖੋ ਅਤੇ ਆਪਣੇ ਬੱਚਿਆਂ ਕੀ ਜਿਹੜੇ ਸਪੈਸ਼ਲੀ ਅਸਾਂ ਪਰਦੇਸ ਜਾਂ ਤਾਂ ਅਸਾਂ ਵਾਸਤੇ ਥੋੜ੍ਹਾ ਜਿਹਾ ਇੱਕ ਮੁਸ਼ਕਲ ਹੋਈ ਜਾਣਾ ਕਿ
ਬੱਚਿਆਂ ਨਾਲ ਪਟਵਾਰੀ 'ਚ ਗੱਲ ਕਰਨਾ, ਕਿਉਂਕਿ ਬੱਚੇ ਇੱਥੇ ਨੇ ਇੰਗਲਿਸ਼ ਨੇ ਇਲੇ ਹੋਣੇ ਅਤੇ ਇੰਗਲਿਸ਼ ਜ਼ਬਾਨ ਜਿਹੜੀ ਆ ਉਹ ਇਸਨੇ 'ਚ ਕੋਈ ਸ਼ੱਕ ਨਹੀਂ ਕਿ ਉਹ ਇੱਕ ਐਸੀ ਜ਼ਬਾਨ

हाँ जी जनाब, तेरियां रीसां कौन करे। ते बिल्कुल जनाब, उसनियां रीसां नहीं होई सकनियां। ते मैं सुना अपना दोस्त सुना मेजबान बासर लाजा एक बार फिर सुना कि खुश आमदीद आना जी सुने अपने प्रोग्राम पटवारी बैठक च। ते अज ना जड़ा सारा मौजू है वह ग्रां और शहर नी जिंदगी ने बारे नाल है। ते ग्रां नी जिंदगी जड़ी आ कुछ आने चंगी होनी, कुछ लोग आने शहर की जिंदगी जी बहुत चंगी होनी, जिसने बड़ी चस आनी है, बड़ी स्हूलत शहूलत होनी। तो मैं आखिया चलो अच्छ सारा कि जरा जिसकी आने ना इंग्लिश डी कोड करने हैं जी, भाई ये कह पाने शहर आए तो कह पाने ग्रां आए, उसने भी तुसा भी अपना हिस्सा जरा कि नहीं सकने, उसको कॉल कर सकने 01157100971। तो इस नंबरे पर उसको मैसेज भी करी सकने, साड़ा व्हाट्सएप भी इसे पर मौजूद है। तो इस हवाले अगर कोई भी गलबात करनी तो नंबर सो यकीन नोट करी दा, उसी अगर नहीं है किया तो मैं एक दफ़ा फिर रिपीट करी छोड़ना 01157100971। अच्छा जी, बहुत संजीदा गल्ला होई गईयां। असां ट्राइबूट पेश किया, खराजे तहसीन पेश किया, बाकी सदीकी साहब की, तो उस तो बाद वापस उसने अपना जो टॉपिक है साड़ा उसने पर। तो साड़ा टॉपिक अज ना ए सी के ग्रां और शहर की जिंदगी। तो उसने जो खुराक की गल करी है, खाने पीने की गल करी है, तो जो पाकिस्तान ने ग्रां है उत्थे ने खाने क्या ही बात है, पाकिस्तान ने ग्रां ने खाने नहीं है पटवार नहीं तो क्या ही बात। तो ग्रां ने जो खाने में उसने सारे तो पहले जी चीज़ तुसा याद दसनी मिगी मैसेज करी दसी सकने हो, लेकिन मैं तुसा दसना मिगी सारे तो पहले याद दसना है साग। साग जनाब लस्सी आला होवे या दूआ होवे, फिर अपू साग ने बने हुए पराठे, ते मक्के नी रोटी, लस्सी, दही, ते करैना दुध। क्या बात है, करैना दुध नाल दधे, दधे कदे खाधे तुसां? देसी घ्यो जिल्लै बनाने होने सी ना माइयां बुढ़ियां, ते ओह दधे कड्ढी देनियां होनियां असियां। ते जे तुसां गी नहीं पता दधिआं ना ते कह की सकने आ फिर। ते जनाब खाने पीने से ताज़ा सब्जियां होनियां तकरीबन ग्रां ने माहौल ही होना कि करैने अंदर लोकां या करै नाल जिहड़ी उन्होंने बाड़ी होनी, जिहड़ा कोई उन्हां ना बन्ना शन्ना जिथे सांझा होना उत्थे उन्हां लाए होने कोई थूम प्याज सब्जियां मुख्तलिफ किस्म दियां, बाग लगे होने। तो पुराने ग्रावां जिस जाओ तो खूह नहीं होने जो गेड़ने वाले, हाँ जी उसने नाल एक जानवर है कि बन्नी तो खूह गेड़ने होने से। तो ये ग्रानियाँ ऐसिया गल् जड़ियाँ कि अजकल ने दौर नहीं मिलनी। तो दुए पास संघियों से गल करने कि यूके ने ग्रां नहीं, तो यूके ने ग्रां नहीं सारी गल है जी, इन्होंने भी एक तहजीब है, इन्होंने भी एक ऐसा है जिते इन ये भी सोचने उस भाई यार असा की बचपन ना इस चीज़ ने बड़ी चस आनी सी। तो इन्होंने जोड़ा मशहूर चीज़ है वह असा की है लभी है कि इन्होंने एक होना है संडे रोस्ट, ये जरा आर इतवारें आई थिंक करने होने जी, इतवारें ना भी होया लेकिन उसका ना ही है संडे रोस्ट। तो ताज़ा सब्जियां होनिया, तो फार्म शॉप्स इन्हों बनिया होनी, इस तो बाद होम मेड प्रोडक्ट्स जड़ियाँ वो होनी, इन्होंने अपने छोटे छोटे बाजार लगे होने। इतने भी असं कई दफा कंट्री साइड अब जाने उत्थे असं तकने इन्होंने बाजार जड़े वो लगे होने, कार बूट सेल्स लगिया होनी, तो डिफरेंट या मुख्तलिफ जिसके आने ना टी नहीं तो कॉफी ने स्टॉल्स जड़े ना वो भी उसने बिच लगे होने, केक शॉपा मुख्तलिफ बनिया होनी। ते बाकी जड़ा इन्होंने कंट्री साइड अगर तुम जाने उत्थे ना तुम्हें एक फूड कल्चर जड़ा इन्होंने तुम्हें नज़र आ सी पब्स वगैरह या फिर जड़े इन्होंने कोई रवायती फूड है फिश एंड चिप्स है उस लाजमी नज़र आ सी जिते भी जाने। तो हूँ जो पाकिस्तान ने शहर की गल करिए तो असं जरा पहले ग्रां की गल की तो ला साग तो मक्के की रोटी लस्सी दही ये सारा कुछ याद आया, जल्द शहर की गल करने तो फिर एक दफ़ा मुँह च पानी आ जाना, बंदा आना कि बिरयानी नियारी तो पाए कबाब है क्या वा। तखो ना जो कराची की गल करो तो कराची की बिरयानी जी बड़ी मशहूर है, बंदा एक दफ़ा जिस कराची ने बिरयानी नहीं खाधी ना वो उस कुछ भी नहीं खाता। तो वैसे बिरयानी जी कराची नहीं और लाहौर नहीं, दोवे ने एक अपना अपना टेस्ट है, दोए मज़े नहीं आनियां ना। फिर उस तो बाद लाहौर ने जोड़े पाए वे वो पाकिस्तान ने एक खास पहचान है, इतने भी ईवन इंग्लैंड भी लोग जड़े वो पाकिस्तानी टेस्ट लौड़ने होने, पाए हो गया नियारी होगी। फिर कुछ लोग सिरी पाए जड़ा उसकी बड़ा कहने के वो ज़्यादा इसकी अच्छा समझने ने कि सिरी और पाए दोए मिक्स हुए हों क्या बात है। फिर पेशावर ने चपली कबाब, मैं आना जी कि कोई कोना ऐसा छोड़िया को नहीं पाकिस्तान ना जिते ना फूड असा डिस्कस ना किया हुआ, कितनी चस आनी चपली कबाब नहीं जो पेशावर साइड पर बनने। तो फिर जी फिश फ्राई करने का तरीका होना हर इलाके ना अपना अपना तरीका है, हर इलाके की अपनी अपनी डिश है। तो उसने भी एक खास किस्म का टेस्ट जड़ा है ना उसमें की नज़र हसना है। इस तो बाद जो पाकिस्तान ने शहरों में उसकी स्ट्रीट फूड नज़र हसनी, स्ट्रीट फूड है दही भले हो गए चना चाट हो गया, कोई गोल कप्पियां की पसंद करना है तो हर बंदे ने अपनी अपनी चॉइस है जिस तरह बंदा ईजी रहना।
ਤਾਂ ਸੰਗੀਓ ਜੇ ਹੁਣ ਅਸੀਂ ਥੋੜ੍ਹਾ ਜਿਹਾ ਫਿਰੀਆ ਯੂਕੇ ਵਾਲੇ ਪਾਸੇ ਤਾਂ ਯੂਕੇ ਦੇ ਸ਼ਹਿਰਾਂ ਵਿੱਚ ਤਾਂ ਬਹੁਤ ਸਾਰੇ ਮੇਲੇ ਨੇ ਕਿਉਂਕਿ ਇੱਥੇ ਸੰਗੀ ਪਾਕਿਸਤਾਨੀ ਜਿੰਨੀਆਂ ਚੀਜ਼ਾਂ ਮੈਂ ਸੰਗੀ ਗਣਾਈਆਂ ਨਾ ਇਹ ਸਾਰੀਆਂ ਲੱਭੀ ਜਾਣੀਆਂ ਬਿਰਿਆਨੀ ਪਾਏ ਨਿਹਾਰੀ ਇਹ ਸਭ ਕੁਝ ਦੇਸੀ ਸਾਰੀਆਂ ਕੁਜ਼ੀਨਾਂ ਲੱਭੀ ਜਾਣੀਆਂ ਸੰਗੀ ਲੇਕਿਨ ਇੱਕ ਹੋਰ ਜਿਹੜੀ ਖਾਸ ਗੱਲ ਹੈ ਨਾ ਇੱਥੇ ਕਿਉਂਕਿ ਇਹ ਹੈ ਮਲਟੀ ਕਲਚਰਲ ਸੁਸਾਇਟੀ ਹੈ ਇੱਥੇ ਸੰਗੀ ਚਾਈਨੀਜ਼ ਕੁਜ਼ੀਨ ਜਿਹੜੀ ਹੈ ਉਹ ਲੱਭੀ ਜਾ ਸੀ ਇਟਾਲੀਅਨ ਲੱਭੀ ਜਾ ਸੀ ਅਫਰੀਕਨ ਲੱਭੀ ਜਾ ਸੀ ਜੇ ਇੱਥੇ ਨੇ ਤੁਸੀਂ ਫਿਸ਼ ਐਂਡ ਚਿਪਸ ਟਰਾਈ ਕਰਨੇ ਨੇ ਉਥੋਂ ਕੀ ਲੱਭੀ ਜਾ ਸਨ ਇੰਡੀਅਨ ਕੁਜ਼ੀਨ ਹੈ ਪਾਕਿਸਤਾਨੀ ਹੈ ਇਸ ਤੋਂ ਬਾਅਦ ਤੁਰਕਿਸ਼ ਹੈ ਦੁਨੀਆ ਨੇ ਕਿਸੇ ਕੋਨੇ ਨਹੀਂ ਕੋਈ ਸ਼ਾਇਦ ਅਗਰ ਤੁਸੀਂ ਕਹਾਣੀ ਦੇ ਯੂਕੇ ਦੇ ਸ਼ਹਿਰਾਂ 'ਚੋਂ ਕਿ ਲਾਜ਼ਮੀ ਲੱਭੀ ਜਾ ਸਕੇ ਹੁਣ ਤੱਕ ਨੋਟਿੰਗਮ ਸਾਡਾ ਬੜਾ ਸੋਹਣਾ ਜਿਹਾ ਇੱਕ ਸ਼ਹਿਰ ਹੈ ਨਿੱਕਾ ਜਿਹਾ ਸ਼ਹਿਰ ਹੈ ਲੇਕਿਨ ਇੱਥੇ ਵੀ ਤੁਸੀਂ ਕਿ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਲੱਭੀ ਜਾਣੀਆਂ ਬਸ ਟਰਾਈ ਕਰਨਾ ਚਾਹੀਦਾ ਮੈਂ ਵੈਸੇ ਆਪ ਜ਼ਾਤੀ ਤੌਰ ਉੱਪਰ ਇਸ ਚੀਜ਼ ਨੇ ਆਖੀ 'ਚ ਹਾਂ ਕਿ ਖਾਲੀ ਆਪਣੇ ਦੇਸੀ ਖਾਣੇ ਜਿਹੜੇ ਨਾ ਉਹ ਖਾਓ ਚੰਗਾ ਹੋਣਾ ਲੇਕਿਨ ਇਹ ਜਿਹੜੀਆਂ ਨਾਲ ਕੁਜ਼ੀਨ ਹੋਣੀਆਂ ਨਾ ਦੁਨੀਆਂ ਚਾਈਨੀਜ਼ ਹੋਈ ਗਈਆਂ ਜੈਪਨੀਜ਼ ਹੋਈ ਗਈਆਂ ਇਹ ਹੁਣ ਆਪਣੇ ਆਪਣੇ ਟੇਸਟ ਦੇ ਹਿਸਾਬ ਹੈ ਵੀ ਜਿਹੜੀ ਗੱਲ ਅਸਾਂ ਬੀਂਗ ਆ ਮੁਸਲਿਮ ਹਲਾਲ ਨੇ ਪਾਸੇ ਜਾਣੇ ਹਾਂ ਅਤੇ ਉਹ ਲਾਜ਼ਮੀ ਇੱਕ ਦਫ਼ਾ ਟਰਾਈ ਕਰਨਾ ਚਾਹੀਦਾ ਹੈ ਕਿ ਅਗਰ ਤੁਸੀਂ ਕਿ ਆਪਸ਼ਨ ਲੱਭਿਆ ਕਿਸੇ ਜਾਈ ਤਾਂ ਟਰਾਈ ਕਰਨਾ ਚਾਹੀਦਾ ਅੱਛਾ ਇਤਨਿਆਂ ਖਾਣਿਆਂ ਵਿੱਚ ਇੱਕ ਚੀਜ਼ ਦਾ ਨਾ ਹੀ ਨਹੀਂ ਕੀਤਾ ਜਿਹੜਾ ਬਹੁਤ ਜ਼ਿਆਦਾ ਚੱਲਣਾ ਉਹ ਹੈ ਪੀਜ਼ਾ ਪੀਜ਼ਾ ਅਤੇ ਬਰਗਰ ਅੱਛਾ ਹੁਣ ਪੀਜ਼ਾ ਅਤੇ ਬਰਗਰ ਨਹੀਂ ਕੋਈ ਬਾਉਂਡਰੀ ਕੋਈ ਨਹੀਂ ਹੈ ਪਾਕਿਸਤਾਨ ਨੇ ਸ਼ਹਿਰ ਹੋਣ ਜਾਂ ਇੰਗਲੈਂਡ ਨੇ ਸ਼ਹਿਰ ਹੋਣ ਉਸਦੀ ਹਕੂਮਤ ਦੋਵਾਂ 'ਚ ਹੀ ਬਰਾਬਰ ਕਾਇਮ ਹੈ ਅਸਾਂ ਕੱਲ੍ਹ ਪਰਸੋਂ ਇੱਕ ਜਗ੍ਹਾ ਸਾਡੀ ਮਹਿਫਲ ਜੀ ਸੀ ਉੱਥੇ ਇੱਕ ਦੋ ਦੋਸਤ ਇਕੱਠੇ ਹੋਏ ਸਨ ਉੱਥੇ ਇੱਕ ਦੋਸਤ ਗੱਲ ਕੀਤੀ ਉਸ ਆਖਿਆ ਕਿ ਜਿਹੜਾ ਅਸਾਂ ਆਪਣਾ ਜਿਹੜਾ ਕਲਚਰ ਤੱਕਣੇ ਆ ਨਾ ਜਿਹੜਾ ਸਾਡਾ ਆਪਣਾ ਦੇਸੀ ਕਲਚਰ ਹੈ ਪਾਕਿਸਤਾਨ ਨਾਲ ਕਲਚਰ ਹੈ ਪਠਵਾਰ ਨਾਲ ਕਲਚਰ ਹੈ ਏਸ਼ੀਅਨ ਕਲਚਰ ਜਿਹੜਾ ਅਸਾਂ ਜਿਹੜਾ ਉਸਕੀ ਤੱਕਣੇ ਹਾਂ ਤਾਂ ਉਸਨੇ ਜਿਹੜਾ ਸਾਡੇ ਕਿ ਜਿਹੜਾ ਸਾਡਾ ਲਿਬਾਸ ਹੈ ਉਸਨੇ 'ਚ ਵੀ ਇੱਕ ਸਾਡੇ ਕਿ ਪੂਰੀ ਐਫਰਟ ਨਜ਼ਰ ਆਉਣੀ ਹੈ ਅਗਰ ਔਰਤ ਹੈ ਕੋਈ ਤਾਂ ਉਸ ਅਗਰ ਸ਼ਲਵਾਰ ਕਮੀਜ਼ ਔਰ ਦੁਪੱਟਾ ਜਾਂ ਜਿਹੜੀ ਸਾੜੀ ਹੈ ਉਹ ਵੀ ਅਗਰ ਉਹ ਸਿਲਾਈ ਤਾਂ ਉਸਕੀ ਪਹਿਲਾਂ ਕੱਪੜਾ ਕਿਨੋ ਫਿਰ ਉਸਕੀ ਸਿਲਾਈ ਕਰਾਓ ਫਿਰ ਆਪਣੇ ਨਾਪੈ ਪਰ ਉਸਕੀ ਮਤਲਬ ਬਣਵਾਉਣੇ ਹੋ ਅਤੇ ਬਣਵਾਉਣੇ ਤੋਂ ਬਾਅਦ ਵੀ ਫਿਰ ਉਸਕੀ ਪ੍ਰੋਪਰ ਪ੍ਰੈਸ ਕਰਨਾ ਪੈਣਾ ਤਾਂ ਉਸ ਨਾਲ ਇੱਕ ਨਾਜ਼ ਨਖਰਾ ਹੈ ਮਤਲਬ ਦੋਵੇਂ ਲਫ਼ਜ਼ਾਂ 'ਚੋਂ ਆਖ ਸਕਦੇ ਹੋ ਕਿ ਉਹ ਥੋੜ੍ਹਾ ਟਾਈਮ ਕਿੰਨੇ ਵਾਲੀ ਗੱਪ ਹੋਣੀ ਨਾ ਟਾਈਮ ਕਿੰਨੇ ਵਾਲਾ ਕੰਮ ਆਉਣਾ ਥੋੜ੍ਹਾ ਅਤੇ ਮਰਦਾਂ ਨਾਲ ਵੀ ਇਸੇ ਤਰ੍ਹਾਂ ਹੀ ਹੈ ਜਿਸਲੇ ਉਹ ਸ਼ਲਵਾਰ ਕਮੀਜ਼ ਲਾਉਣੇ ਜਾਂ ਜੇ ਸਿਰਹਿ ਪਰ ਪੱਗ ਬੰਨਣ ਜਿਹੜੀ ਪੰਜਾਬ ਨਾਲ ਸਾਡਾ ਕਲਚਰ ਸੀ ਅਤੇ ਉਹ ਇੱਕ ਐਸਾ ਕੰਮ ਹੈ ਕਿ ਜਿਹੜਾ ਬੰਦੇ ਕਿ ਜਦੋਂ ਵੀ ਤੁਸੀਂ ਆਪਣਾ ਕੱਪੜਾ ਲਾਉਣਾ ਨਾ ਤੁਸੀਂ ਕਿ ਇੱਕ ਪ੍ਰੋਪਰ ਤਿਆਰੀ ਕਰਨੀ ਪੈਣੀ ਲੇਕਿਨ ਯੂਰਪ 'ਚ ਅਗਰ ਸੁਤਖਣੇ ਹੋ ਤਾਂ ਤੁਸੀਂ ਕਿ ਇਸ ਨੇ ਨਿਸਬਤ ਨਾ ਥੋੜ੍ਹਾ ਜਿਹਾ ਡਿਫਰੈਂਟ ਤੁਸੀਂ ਕਿ ਨਜ਼ਰ ਆਉਣਾ ਹੈ ਕਿ ਇੱਥੇ ਇੱਕ ਕੰਮ ਜਿਹੜਾ ਨਾ ਉਹ ਰੈਡੀਮੇਡ ਵਾਲੇ ਪਾਸੇ ਆਉਣਾ ਹੈ ਕਿ ਤੁਸੀਂ ਨਾ ਕੁਇਕਲੀ ਹੋਇਆ ਹੈ ਕਿ ਹੁਣ ਜੀਨਸ ਨਹੀਂ ਪੈਂਟ ਹੈ ਜਾਂ ਈਵਨ ਡਰੈਸ ਪੈਂਟ ਵੀ ਇੱਕ ਦਫ਼ਾ ਤੁਸੀਂ ਪ੍ਰੈਸ ਕਰੀ ਛੋੜੋ ਤਾਂ ਤੁਸੀਂ ਕਿ ਬਾਰ ਬਾਰ ਉਸਕੀ ਪ੍ਰੈਸ ਕਰਨ ਦੀ ਲੋੜ ਨਹੀਂ ਪੈਣੀ ਔਰ ਫਿਰ ਜੀਨਸ ਇੱਕ ਵਾਰੀ ਲਾਈਕ ਨਾ ਤਾਂ ਉਹ ਤਾਂ ਤੁਸੀਂ ਭਾਵੇਂ ਮਹੀਨਾ ਪੂਰਾ ਪੀੜੀ ਰੱਖੋ ਕੁਝ ਵੀ ਨਹੀਂ ਹੋਣਾ ਵੈਸੇ ਮਹੀਨੇ ਵਾਲੀ ਗੱਪ ਹੀ ਲਾਈ ਸੀ ਜਰਾ ਲੇਕਿਨ ਫਿਰ ਵੀ ਮੈਂ ਇੱਕ ਗੱਲ ਕਰਨਾ ਕਿ ਇਹ ਇੱਕ ਸਹੂਲਤ ਹੋਣੀ ਤਾਂ ਇਹ ਗੱਲ ਜੀਨਸ ਵਾਲੇ ਪਾਸੇ ਤਾਂ ਗਈ ਕਿਉਂਕਿ ਮੈਂ ਅਸਲ ਮਿਸਾਲ ਤੋਂ ਖਾਣੇ ਪੀਣੇ ਨਹੀਂ ਦੇਣਾ ਪੈਸਾ ਕਿ ਜਿਹੜੇ ਸਾਡੇ ਖਾਣੇ ਵੇ ਨਾ ਉਹ ਵੀ ਬੜੇ ਇੱਕ ਇਤਮਾਮ ਵਾਲੇ ਖਾਣੇ ਹੋਣੇ ਕਿ ਨਿਆਰੀ ਪਾਏ ਗੋਸ਼ਤ ਇਹ ਸਾਡੀਆਂ ਆਂਡੀਆਂ ਤਰ੍ਹਾਂ ਤਰ੍ਹਾਂ ਦੇ ਮਸਾਲੇ ਬਾਣੇ ਵਾਸਤੇ ਉਹਨਾਂ ਕੀ ਬਣਾਉਣੇ ਵਾਸਤੇ ਇੱਕ ਪ੍ਰੋਪਰ ਟਾਈਮ ਚਾਹੀਦਾ ਹੋਣਾ ਲੇਕਿਨ ਇੱਥੇ ਨੇ ਜਿਹੜੇ ਖਾਣੇ ਵੇ ਇੱਥੇ ਦੀਆਂ ਜਿਹੜੀਆਂ ਚੀਜ਼ਾਂ ਨਾ ਉਹ ਰੈਡੀਮੇਡ ਹੋਣੀਆਂ ਮਤਲਬ ਹੈ ਕਿ ਈਜ਼ੀ ਕੁੱਕ ਹੋਣੀਆਂ 10 ਮਿੰਟਾਂ ਵਿੱਚ ਤੁਸੀਂ ਬਣਾਈਆਂ ਤਾਂ ਉਹ ਪਈ ਹੈ ਤਾਂ ਹੁਣ ਪੀਜ਼ੇ ਪਰ ਗੱਲ ਛੁੱਟੀ ਸੀ ਤਾਂ ਗੱਲ ਕਿਤਨੀ ਲੰਮੀ ਚਲੀ ਗਈ ਅੱਗੇ ਪਿੱਛੇ ਚਲੀ ਗਈ ਇਸੇ ਤਰ੍ਹਾਂ ਹੀ ਹੋਣਾ ਤਾਂ ਵੈਸੇ ਚਲੋ ਹੁਣ ਇੱਕ ਦੋ ਸਵਾਲ ਤੋਂ ਗੱਲ ਕਰਨੇ ਹਾਂ ਕਿ ਤੁਸੀਂ ਪਾਕਿਸਤਾਨ ਨੇ ਕਿਹੜੇ ਸ਼ਹਿਰ ਜਾਂ ਕਿਹੜੇ ਗ੍ਰਾਂ ਨਾਲ ਤੁਸਾਂ ਨਾਲ ਤਲਕ ਹੈ ਜੇ ਤੁਹਾਨੂੰ ਦੱਸਣਾ ਚਾਹੁੰਦੇ ਹੋ ਦੱਸੋ ਸਾਡੀ ਕਾਲ ਕਰ ਸਕਦੇ ਹਾਂ 011-571-0097 ਇਹ ਸਾਡਾ ਨੰਬਰ ਹੈ ਅਤੇ ਦੂਆ ਇਹ ਹੈ ਕਿ ਜਿਸ ਵੀ ਸ਼ਹਿਰ ਨੇ ਉਹ ਤੁਸੀਂ ਕਿ ਸਭ ਤੋਂ ਯਾਦਗਾਰ ਚੀਜ਼ ਤੁਸਾਂ ਕਿ ਕਿਹੜੀ ਲੱਗਣੀ ਹੈ ਚਾਹੇ ਯੂਕੇ ਵਿੱਚ ਹੋਵੇ ਜਾਂ ਫਿਰ ਪਾਕਿਸਤਾਨ 'ਚ ਹੋਵੇ ਅਤੇ ਇੱਕ ਹੋਰ ਸਵਾਲ ਵੀ ਲੱਗੇ ਇੱਥੋਂ ਪੁੱਛੀ ਕਿ ਨਾ ਇਤਨੇ ਸਵਾਲਾਂ ਨੇ ਤੁਹਾਨੂੰ ਜਵਾਬ ਦੇਣੇ ਪਿਓ ਜਨਾਬ ਤਾਂ ਸਵਾਲ ਇਹ ਹੈ ਕਿ ਯੂਕੇ ਵਿੱਚ ਗ੍ਰਾਂ ਹੀ ਕਿਹੜੀ ਐਸੀ ਚੀਜ਼ ਹੈ ਜਿਹੜੀ ਤੁਹਾਨੂੰ ਕਿ ਬਹੁਤ ਯਾਦ ਅਸਣੀ ਵੀ ਕਿਸੇ ਨੂੰ ਯਾਦ ਹੈ ਜਾਂ ਕੋਈ ਖਾਸ ਚੀਜ਼ ਹੈ ਖਾਣੇ ਪੀਣੇ ਵਾਲੀ ਜਾਂ ਕੋਈ ਬੈਠਕ ਹੈ ਜਿਸ ਤਰ੍ਹਾਂ ਹੈ ਪਟਵਾਰੀ ਬੈਠਕ ਹੈ

0: ਜੀ ਜਨਾਬ, ਸੋਹਣੀਆਂ ਅੱਖੀਆਂ ਯਾਰ ਦੀਆਂ ਸੁਣਨੇ ਪਿਸੋ ਜੀ ਸੰਗੀ ਦੋਸਤੋ, ਮੈਂ ਸੁਣ ਆਪਣਾ ਮੇਜ਼ਬਾਨ ਸੁਣ ਭਰਾ ਬਸਤ ਅਲੀ ਰਾਜਾ, ਇੱਕ ਵਾਰ ਫਿਰ ਸੁਣ ਕੇ ਖੁਸ਼ ਆਮਦੀਦ ਆਉਣਾ ਜੀ ਰੇਡੀਓ ਵਜ਼ਾ 97.1 FM ਉੱਪਰ ਸੁਣ ਸਾਡੇ ਕੀ ਲਾਈਵ ਜਿਹੜਾ ਉਹ ਸੁਣਨੇ ਪਿਓ। ਅਤੇ ਸਾਡਾ ਪ੍ਰੋਗਰਾਮ ਪਟਵਾਰੀ ਬੈਠਕ ਜਿਹੜਾ ਉਹ ਤਕਰੀਬਨ 1 ਘੰਟਾ ਤੇ 24 ਮਿੰਟ ਨਾਲ ਸਾਡਾ ਪ੍ਰੋਗਰਾਮ ਹੋ ਚੁੱਕਿਆ। ਅਤੇ ਆਲਮੋਸਟ 36 ਮਿੰਟ ਜਿਹੜੇ 36 ਮਿੰਟ ਸਾਡੇ ਅੱਜ ਇਸ ਪ੍ਰੋਗਰਾਮ ਵਿੱਚ ਰਹੀ ਗਏ। ਅਤੇ ਸਾਡਾ ਅੱਜ ਨਾ ਜਿਹੜਾ ਮੌਜੂ ਹੈ ਉਹ ਹੈ ਪ੍ਰਦੇਸ਼ ਨੇ, ਸਾਡਾ ਜਿਹੜਾ ਅੱਜ ਨਾ ਮੌਜੂ ਹੈ ਉਹ ਹੈ ਜਨਾਬ ਕੇ ਗ੍ਰਾਂ ਨਹੀਂ ਔਰ ਸ਼ਹਿਰ ਨਹੀਂ, ਜਿਹੜੀ ਜ਼ਿੰਦਗੀ ਹੈ ਉਸਨੇ ਜੋ ਚੰਗੀ ਜ਼ਿੰਦਗੀ ਕਿੱਥੇ ਬੰਦਾ ਬਸਰ ਕਰੀ ਸਕਣਾ। ਅਤੇ ਮੁਖਤਲਿਫ ਚੀਜ਼ਾਂ ਸਾਂ ਗੱਲ ਕੀਤੀਆਂ ਬ੍ਰੇਕਅਪ ਜਾਣੇ ਤੋਂ ਪਹਿਲਾਂ ਅਸਾਂ ਜਿਹੜੀ ਗੱਲ ਕੀਤੀ ਸੀ ਉਹ ਇਹ ਕੀਤੀ ਸੀ ਕਿ ਖੁਰਾਕ ਖਾਣੇ ਪੀਣੇ ਪਸਾਂ ਗੱਲਬਾਤ ਕਰਨੇ ਪਸਾਂ ਕਿ ਕਿਹੜੀ ਚੀਜ਼ ਜਿਹੜੀ ਆ ਉਹ ਕਿੱਥੇ ਚੰਗੀ ਲੱਭਣੀ। ਅਤੇ ਬਹਿਰਾਲ ਹੁਣ ਇਸ ਤੋਂ ਬਾਅਦ ਗੱਲ ਕਰਨੀ ਹੈ ਜਨਾਬ ਕਿ ਰਿਸ਼ਤੇ ਖਾਨਦਾਨ ਅਤੇ ਕਮਿਊਨਿਟੀ ਇਸ ਨਾਲ ਕਿਆ ਫਰਕ ਹੈ, ਗ੍ਰਾਂ ਨਾ ਔਰ ਸ਼ਹਿਰ ਨੇ ਜ਼ਿੰਦਗੀ ਵਿੱਚ ਕਿਤਨਾ ਹੀ ਕਿਸਨੇ 'ਚ ਫਰਕ ਇੱਕ ਆਮ ਬੰਦਾ ਮਹਿਸੂਸ ਕਰੀ ਸਕਣਾ। ਤਾਂ ਕੁਝ ਗ੍ਰਾਂ ਦੀ ਜ਼ਿੰਦਗੀ ਜਿਸ ਗੱਲ ਕਰਨੇ ਹਾਂ ਤਾਂ ਗ੍ਰਾਂ ਦੀ ਜ਼ਿੰਦਗੀ ਇਸ ਤਰ੍ਹਾਂ ਹੋਣੀ ਕਿ ਅਗਰ ਇੱਕ ਗ੍ਰਾਂ ਵਿੱਚ 40-50 ਘਰ ਹੈ ਤਾਂ ਉਹ ਸਾਰੇ ਇੱਕ ਦੂਜੇ ਕੀ ਜਾਣਨੇ ਹੋਣੇ, ਸਾਰੇ ਇੱਕ ਦੂਜੇ ਨਾਲ ਕਾਫੀ ਜ਼ਿਆਦਾ ਨੇੜੇ ਨੇੜੇ ਹੋਣੇ, ਕਰੀਬ ਕਰੀਬ ਹੋਣੇ। ਅਤੇ ਇੱਕ ਦੂਜੇ ਨੇ ਉਹਨਾਂ ਕੀ ਨਾਂ ਪਤਾ ਹੋਣੇ, ਉਹਨਾਂ ਨੇ ਬੱਚਿਆਂ ਨੇ ਨਾਂ ਪਤਾ ਹੋਣੇ, ਉਹਨਾਂ ਨੇ ਬਜ਼ੁਰਗਾਂ ਨੇ ਨਾਂ ਪਤਾ ਹੋਣੇ, ਉਸ ਇੱਕ ਦੂਜੇ ਨੇ ਸ਼ਜਰਾ ਤੱਕ ਜਾਣਨੇ ਹੋਣੇ ਵੀ ਫਲਾਣਾ ਫਲਾਣੇ ਦਾ ਪੁੱਤਰ ਹੈ, ਫਲਾਣਾ ਫਲਾਣੇ ਦੀ ਧੀ ਹੈ, ਫਲਾਣੇ ਨੇ ਜਿਹੜਾ ਨਾ ਵਿਆਹ ਉੱਥੋਂ ਹੋਇਆ ਵਾ। ਅਤੇ ਉਤਾਂ ਇਹ ਚਾਚੇ ਮਾਮੇ ਸਾਰਿਆਂ ਕੀ ਜਾਣਨੇ ਹੋਣੇ ਇੱਕ ਦੂਜੇ ਕੀ। ਤਾਂ ਇਹ ਬੜੀ ਖੂਬਸੂਰਤ ਗੱਲ ਹੈ ਕਿਉਂਕਿ ਇਸ ਨਾਲ ਇੱਕ ਫਾਇਦਾ ਇਹ ਹੋਣਾ ਸਾਂ ਕਿ ਦੁੱਖ ਸੁੱਖ ਸਾਰੇ ਜਿਹੜੇ ਨਾ ਉਹ ਜਿਲ੍ਹਾ ਕੋਈ ਕਿਸੇ ਇੱਕ ਵਾਰ ਮੁਸੀਬਤ ਅਸਣੀ, ਕਿਸੇ ਨੇ ਘਰਾਂ 'ਚ ਕੋਈ ਫੋਤਕੀ ਹੋਈ ਕੁਛ ਹੈ, ਤਾਂ ਸਾਰੇ ਗ੍ਰਾਂ ਨੇ ਕਾਰ ਸਮਝੋ ਫੋਤਕੀ ਹੋਈ ਵੀ ਉਹ ਇਸ ਤਰ੍ਹਾਂ ਇੱਕ ਦੂਜੇ ਕਿ ਉਹ ਨੇੜਿਆਂ ਹੋਈ ਤਾਂ ਤਖਣੇ। ਅਤੇ ਜੇ ਸ਼ਾਦੀ ਹੋਵੇ ਤਾਂ ਖੁਸ਼ੀ ਨੇ ਮੌਕੇ ਵੀ ਸਾਰੇ ਇੱਕ ਦੂਜੇ ਨਾਲ ਰਲਣੇ ਨੇ, ਜੇ ਕੋਈ ਬਿਮਾਰ ਹੋਵੇ ਤਾਂ ਸਾਰੇ ਪੁੱਛਣੇ ਵਾਸਤੇ ਵੀ ਘਰ ਹੱਸਣੇ। ਇਹ ਮਤਲਬ ਉੱਥੇ ਨਹੀਂ ਹੁਣ ਤੱਕ ਨਹੀਂ, ਇਹ ਜਿਸ ਕਿ ਆਉਣੇ ਨਾ ਕਿ ਪ੍ਰੈਕਟੀਕਲ ਰਵਾਇਤ ਹੈ, ਇੱਕ ਪ੍ਰੈਕਟਿਸ ਹੋਣੀ ਵੀ ਇਸੇ ਤਰ੍ਹਾਂ ਹੀ। ਅਤੇ ਜ਼ਹਿਰੀ ਗੱਲ ਹੈ ਇਸ ਤਰ੍ਹਾਂ ਕਮਿਊਨਿਟੀ ਲਾਈਫ ਜਿਹੜੀ ਆ ਬੜੀ ਮਜ਼ਬੂਤ ਹੋਣੀ, ਅਤੇ ਇਸਨੇ ਬੇਸ਼ੁਮਾਰ ਫਾਇਦੇ ਨੇ, ਬੰਦਾ ਇਕੱਲੇਪਨ ਦਾ ਸ਼ਿਕਾਰ ਨਹੀਂ ਹੋਣਾ। ਲੇਕਿਨ ਜਿੱਥੇ ਬੇਸ਼ੁਮਾਰ ਫਾਇਦੇ ਹੋਣ ਉੱਥੇ ਮਨਫੀ ਗੱਲ ਜਿਹੜੀ ਹੈ ਉਹ ਵੀ ਹੋਣੀ। ਅਤੇ ਅਸਾਂ ਕਿਉਂਕਿ ਕਿਸੇ ਵੀ ਚੀਜ਼ ਨੇ ਦੋਵੇਂ ਰੁੱਖ ਜਿਹੜੇ ਨੇ ਉਹ ਸਾਡੇ ਤੁਸਾਂ ਦੇ ਸਾਹਮਣੇ ਰੱਖਣਾ, ਇਹ ਸਾਡੀ ਜ਼ਿੰਮੇਵਾਰੀ ਹੈ। ਅਤੇ ਮਨਫੀ ਗੱਲ ਇਹ ਹੋਣੀ ਕਿ ਪ੍ਰਾਈਵੇਸੀ ਜਿਹੜੀ ਆ ਉਹ ਬੰਦੇ ਨਹੀਂ ਘੱਟ ਹੋਣੀ। ਅੱਜ ਕੱਲ੍ਹ ਨੇ ਜਦੀ ਦੌਰ ਵਿੱਚ ਜਿਹੜਾ ਅਸਾਂ ਦੇਖਦੇ ਹਾਂ ਜਿਹੜੀ ਨਵੀਂ ਨਸਲ ਹੈ ਉਹ ਪ੍ਰਾਈਵੇਸੀ ਡਿਮਾਂਡ ਕਰਨੀ ਹੈ ਆਪਣੇ ਪੇਰੈਂਟਸ ਕੋਲੋਂ ਜਾਂ ਫਿਰ ਆਪਣੇ ਘਰ ਕੋਲੋਂ। ਤਾਂ ਉਹ ਚੀਜ਼ ਜਿਹੜੀ ਹੈ ਗ੍ਰਾਂ ਦੀ ਲਾਈਫ ਵਿੱਚ ਇਸ ਜਿੱਥੇ ਮਤਲਬ ਹੈ ਕਿ ਸਾਰੇ ਇੱਕ ਦੂਜੇ ਕੀ ਜਾਣਨੇ ਹੋਣੇ ਜਾਂ ਕਾਫੀ ਜ਼ਿਆਦਾ ਇਨਵਾਲਵਮੈਂਟ ਕਈ ਦਫ਼ਾ ਜ਼ਿਆਦਾ ਹੋ ਜਾਣੀ ਉਸਦੇ ਨਾਲ, ਫਿਰ ਜਿਹੜੇ ਅੱਜ ਕੱਲ੍ਹ ਨੇ ਬੱਚੇ ਨੇ ਉਹ ਉੱਥੇ ਜਿਸ ਕਿ ਆਉਣੇ ਨਾ ਕਿ ਅਨਕੰਫਰਟੇਬਲ ਹੋਈ ਸਕਣੇ। ਅਤੇ ਹੁਣ ਜੇ ਯੂਕੇ ਦੀ ਲਾਈਫ ਦੀ ਅਸਾਂ ਗੱਲ ਕਰਦੇ ਹਾਂ ਨਾ, ਤਾਂ ਯੂਕੇ ਨੇ ਜਿਹੜੇ ਗ੍ਰਾਂ ਹੈ ਇਹਨਾਂ 'ਚ ਮਤਲਬ ਕਿ ਰਿਸ਼ਤੇ ਆਉਣੇ ਵਾਲੇ ਨਾਲ ਕੁਝ ਚੀਜ਼ਾਂ ਹੈ, ਕਮਿਊਨਿਟੀ ਸੈਂਟਰ ਬਣੇ ਹੋਏ ਨੇ ਇਹਨਾਂ ਨਾਲ, ਮਤਲਬ ਹੈ ਕਿ ਇੰਟਰਟੇਨਮੈਂਟ ਵਾਸਤੇ ਕੁਝ ਨਾ ਕੁਝ ਇਹਨਾਂ ਨਾਲ ਬਣਿਆ ਹੋ ਸੀ। ਲੇਕਿਨ ਇਹਨਾਂ ਦੀ ਜਿਹੜੀ ਫਿਰ ਵੀ ਇੱਕ ਪ੍ਰਾਈਵੇਸੀ ਹੈ ਉਹ ਇੱਥੇ ਬਰਕਰਾਰ ਹੈ। ਇਹਨਾਂ ਨੇ ਜਿਹੜੇ ਕਨੈਕਸ਼ਨ ਹੋਣੇ ਲੋਕਾਂ ਨਾਲ ਉਹ ਇੱਕ ਮਹਿਦੂਦ ਹੱਦ ਤੱਕ ਹੋਣੇ, ਮਤਲਬ ਬਹੁਤ ਜ਼ਿਆਦਾ ਜਿਹੜਾ ਸਾਡਾ ਏਸ਼ੀਅਨ ਕਲਚਰ ਹੈ ਉਸ ਨਾਲੋਂ ਕਾਫੀ ਜ਼ਿਆਦਾ ਤਰੀਕਾ ਲੈ ਡਿਫਰੈਂਟ ਹੀ ਹੋਣੇ। ਅੱਛਾ ਸੰਗੀ, ਇੱਕ ਬ੍ਰੇਕ ਨੂੰ ਟਾਈਮ ਹੋਇਆ, ਉਸ ਤੋਂ ਬਾਅਦ ਫਿਰ ਵਾਪਸ ਆਉਣੇ ਆ ਅਤੇ ਕਿਰਨ ਅਜੇ
1: Planning a wedding, reception, or special celebration? Discover Excelsior Nawab, Nottingham's brand new renovated banqueting venue. A beautifully designed indoor marquee concept featuring sparkling traditional chandeliers, stunning LED lighting throughout, and elegant decor.
2: Enjoy venue hire, tables and chairs with table linen, chair covers, centerpieces, stage and walkway decor, a delicious three-course meal, drinks, professional waiter service, and a dedicated supervisor on the day.
1: Fully air-conditioned, with modern kitchen facilities, a spacious foyer reception area, located just 1 mile from Nottingham City Center at 5-7 Lourdes Road, NG51EL.
2: Excelsior Nawab. Where your special moments become unforgettable.
3: Hit music, entertainment, poetry, news, and health, all under one roof. Our radio station surpassing all boundaries and keeping you connected. It's Radio Faza 97.1.

ਜੀ ਸੰਗੀ ਦੋਸਤੋ, ਇੱਕ ਵਾਰ ਫਿਰ ਸੰਗੀ ਆਉਣੇ ਆ ਜੀ, ਖੁਸ਼ ਆਮਦੀਦ ਸੁਣਾ ਸੁਣਨੇ ਪਿਓ ਸੁਣਾ ਆਪਣਾ ਪ੍ਰੋਗਰਾਮ ਪਟਵਾਰੀ ਬੈਠਕ ਜਿਹੜਾ ਕਿ ਲਾਈਵ ਜਾ ਰਿਹਾ ਨੋਟਿੰਗਹਮ ਯੂਕੇ ਤੋਂ। ਅਤੇ ਅੱਜ ਨਾਲ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਬੜੇ ਖਾਸ ਮੌਜੂ ਗਿਣੀ ਤਾਂ ਸੰਸ ਸੰਸ ਆਏ ਸਾਂ। ਸਾਡਾ ਮੌਜੂ ਅੱਜ ਨਾਲ ਇਹ ਹੈ ਕਿ ਗ੍ਰਾਂ ਦੀ ਜ਼ਿੰਦਗੀ ਚੰਗੀ ਹੈ ਜਾਂ ਫਿਰ ਸ਼ਹਿਰਾਂ ਦੀ ਲਾਈਫ ਚੰਗੀ ਹੋਣੀ, ਸ਼ਹਿਰਾਂ ਦੀ ਜ਼ਿੰਦਗੀ ਚੰਗੀ ਹੋਣੀ। ਤਾਂ ਜੀ ਮੈਂ ਤੁਹਾਨੂੰ ਮੇਜ਼ਬਾਨ ਬਾਸਤਰੀ ਰਾਜਾ, ਅਗਰ ਸੋਹਣੀ ਸਾਡੇ ਕੀ ਟਿਊਨ ਕੀਤਾ ਤਾਂ ਚਲੋ ਕੋਈ ਗੱਲ ਨਹੀਂ, ਤਾਂ ਚਲੋ ਕੋਈ ਗੱਲ ਨਹੀਂ ਜਨਾਬ, ਅਗਰ ਉਹਨੀ ਚੂਨ ਕੀਤਾ ਤਾਂ ਫਿਰ ਵੀ ਜੀ ਆਇਆਂ ਨੂੰ ਜਨਾਬ ਸੰਗੀ ਸਤ ਬਿਸਮਿਲ੍ਲਾ, ਕੋਈ ਮਸਲਾ ਨਹੀਂ। ਅਤੇ ਅਸਾਂ ਇਹ ਪਟਵਾਰੀ ਬੈਠਕ ਜਿਹੜੀ ਹੈ ਹਰ ਮੰਗਲਾ ਰਹੇ ਦੋ ਤੋਂ ਗਿਣੀ ਤਾਂ ਸ਼ਾਮੀ 4 ਵਜੇ ਜੀ ਅਸਾਂ ਲਾਉਣੇ ਹੋਣੇ ਹਾਂ। ਅਤੇ ਅੱਜ ਨਾਲ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਵੀ ਇਸ ਤਰ੍ਹਾਂ ਇੱਕ ਸਿਲਸਿਲਾ। ਤਾਂ ਅਸਾਂ ਗੱਲ ਕਰਨੇ ਪਏ ਸਾਂ ਪਾਕਿਸਤਾਨ ਨੇ ਗ੍ਰਾਂ ਅਤੇ ਯੂਕੇ ਨੇ ਗ੍ਰਾਂ ਵਾਲੇ ਨਾਲ ਜਿਹੜੇ ਇਨਸਾਨੀ ਰਵੱਈਏ ਵੇ ਜਾਂ ਬੰਦਿਆਂ ਵਾਸਤੇ ਜਿਹੜੀਆਂ ਕੁਝ ਚੀਜ਼ਾਂ ਬੰਦੇ ਫੀਲ ਕਰਨੇ ਨੇ। ਪਾਕਿਸਤਾਨ ਨੇ ਗ੍ਰਾਂ ਵਿੱਚੋਂ ਕੀ ਗੱਲ ਦੱਸੀ ਸੀ ਕਿ ਉੱਥੇ ਬੰਦੇ ਇੱਕ ਦੂਜੇ ਨੇ ਬਹੁਤ ਸਾਰੇ ਨੇੜੇ ਹੋਣੇ, ਅਤੇ ਨੇੜੇ ਹੋਣੇ ਨੇ ਜਿੱਥੇ ਫਾਇਦੇ ਹੋਣੇ ਉੱਥੇ ਨੁਕਸਾਨ ਵੀ ਹੋਣੇ, ਨੁਕਸਾਨ ਹੀ ਹੋਣੇ ਕਿ ਬੰਦੇ ਨਹੀਂ ਪ੍ਰਾਈਵੇਸੀ ਜਿਹੜੀ ਆ ਉਹ ਵੀ ਕਹਿਣ ਕਿ ਡਿਸਟਰਬ ਹੋਣੀ। ਵੈਸੇ ਕੁਝ ਲੋਕ, ਪੁਰਾਣੇ ਲੋਕ ਇਸ ਗੱਲ ਕਿ ਮਾਇੰਡ ਨਹੀਂ ਕਰਦੇ, ਲੇਕਿਨ ਅੱਜ ਕੱਲ੍ਹ ਨੇ ਜਦੀ ਦੌਰ ਨਹੀਂ ਇਹ ਇੱਕ ਗੱਲ ਹੈ, ਤਾਂ ਇਹ ਤੁਸਾਂ ਨੇ ਸਾਹਮਣੇ ਮੈਂ ਰੱਖੀ ਹੈ। ਅਤੇ ਬਾਕੀ ਬਹਰਹਾਲ ਯੂਕੇ ਨੇ ਜਿਹੜਾ ਲਾਈਫ ਹੈ ਉਸਨੇ 'ਚ, ਯੂਕੇ ਨੇ ਜਿਹੜੇ ਗ੍ਰਾਂ ਹੈ ਉਸਨੇ 'ਚ ਪ੍ਰਾਈਵੇਸੀ ਤਾਂ ਥਈ, ਲੇਕਿਨ ਬੰਦੇ ਕੀ ਇੱਕ ਤਨਾਈ ਨਾ ਸ਼ਿਕਾਰ ਬੰਦਾ ਹੋਣਾ ਹੈ ਕਿ ਕਈ ਦਫ਼ਾ ਇਹ ਵੀ ਹੋਈ ਜਾਣਾ ਕਿ ਇੱਥੇ ਲੋਕ ਜਿਹੜੇ ਨੇ ਉਹ ਦੂਆ ਬੰਦਾ ਲੋੜਨੇ ਹੋਣੇ ਕਿ ਕੋਈ ਬੰਦਾ ਮਾੜਾ ਗੱਲ ਕਰੇ ਉਸਨੀ। ਇੱਕ ਜ਼ਿੰਦਾ ਮਿਸਾਲ ਸ਼ਾਇਦ ਇਹ ਵੀ ਹੈ ਜਿਹੜੀ ਮਾੜੀ ਆਪਣੀ ਅੰਡਰਸਟੈਂਡਿੰਗ ਹੈ ਉਹ ਹੈ ਕਿ ਅਸਾਂ ਦੱਸਣੇ ਹਾਂ ਕਿ ਲੋਕਾਂ ਅਕਸਰ ਆਪਣੇ ਘਰ ਪੈਟਸ ਰੱਖੇ ਹੋਣੇ ਨੇ ਕਿ ਉਹ ਉਹਨਾਂ ਕੀ ਉਸਨੀ ਇੱਕ ਵਜ੍ਹਾ ਇਹ ਵੀ ਹੋਣੀ ਕਿ ਉਹਨਾਂ ਦੀ ਉਨਸੀਅਤ ਉਹਨਾਂ ਨਾਲ ਕੁਝ ਐਸੀ ਬਣੀ ਹੋਣੀ। ਬਹਿਰਾਲ ਇਹ ਜਿਹੜਾ ਲੋਨਲੀਨੈਸ ਹੈ ਜਾਂ ਤਨਾਈ ਹੈ ਉਸਨੇ ਬਸ ਇੱਕ ਅਲੱਗ ਪੂਰਾ ਪ੍ਰੋਗਰਾਮ ਜਿਹੜਾ ਉਹ ਕਰੀ ਸਕਦੇ ਹਾਂ। ਅਤੇ ਅਗਰ ਤੁਸੀਂ ਸੁਣਨਾ ਚਾਹੁੰਦੇ ਹੋ ਇਸ ਪ੍ਰੋਗਰਾਮ 'ਤੇ, ਤੁਸੀਂ ਜ਼ਰੂਰ ਆਪਣੀ ਰਾਏ ਜਿਹੜੀ ਆ ਉਹ ਦੇ ਸਕਦੇ ਹੋ ਸਾਡੇ ਕਿ ਇਸਨੇ ਸਾਡੇ ਕੀ ਪ੍ਰੋਗਰਾਮ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਅਤੇ ਹਰ ਜਗ੍ਹਾ ਨਹੀਂ ਇੱਕ ਆਪਣੀ ਰਿਕੁਆਇਰਮੈਂਟ ਹੋਣੀ, ਕਈਆਂ ਜਗ੍ਹਾ ਐਸੀਆਂ ਹੋਣੀਆਂ ਕਿ ਜਿੱਥੇ ਤੁਸੀਂ ਕਿ ਪ੍ਰਾਈਵੇਸੀ ਮਿਲਣੀ ਲੇਕਿਨ ਉੱਥੇ ਰਿਸ਼ਤੇ ਨਹੀਂ ਹੋਣੇ, ਅਤੇ ਕਈਆਂ ਜਾਈ ਰਿਸ਼ਤੇ ਬਹੁ ਨੇੜੇ ਹੋਣੇ, ਅਤੇ ਬੰਦਾ ਥੋੜ੍ਹੀ ਜਿਹੀ ਪ੍ਰਾਈਵੇਸੀ ਮੰਗਣਾ ਹੋਣਾ। ਹਰ ਬੰਦੇ ਨੇ ਆਪਣਾ ਇੱਕ ਕੰਫਰਟ ਜ਼ੋਨ ਹੈ, ਹਰ ਬੰਦੇ ਨੇ ਇੱਕ ਆਪਣਾ ਲਾਈਫ ਸਟਾਈਲ ਹੈ, ਉਸ ਨੇ ਵਿੱਚ ਆਪਣੇ ਆਪ ਹੈ ਕਿ ਬਿਹਤਰ ਐਡਜਸਟ ਕਰੀ ਸਕਦਾ। ਤਾਂ ਜੇ ਅਸੀਂ ਗ੍ਰਾਂ ਦੀ ਗੱਲ ਕਰੀਏ, ਪਾਕਿਸਤਾਨ ਨੇ ਗ੍ਰਾਵਾਂ ਦੀ ਗੱਲ ਕਰੀਏ, ਤਾਂ ਇਹ ਨਹੀਂ ਹੋ ਸਕਣਾ ਕਿ ਅਸਾਂ ਬਜ਼ੁਰਗਾਂ ਦੀ ਗੱਲ ਨਾ ਕਰੀਏ। ਪਾਕਿਸਤਾਨ ਦੇ ਜਿਹੜੇ ਬਜ਼ੁਰਗ ਹੋਣੇ ਨਾ ਉਹ ਖਾਨਦਾਨ ਨਾਲ ਮਰਕਜ਼ ਹੋਣੇ, ਕੋਈ ਦਾਦਾ ਰੇ, ਦਾਦੀ ਏ, ਨਾਨੀ ਏ, ਨਾਨਾ ਏ, ਅਤੇ ਦੋਤਰੇ ਪੋਤਰੇ ਸਾਰੇ ਸੱਜਾ ਖੱਬੇ ਉਹਨਾਂ ਨੇ ਹੋਏ ਹੋਣੇ। ਅਤੇ ਕੁਝ ਘਰਾਂ ਵਿੱਚ ਬਜ਼ੁਰਗਾਂ ਕੀ ਜਿਹੜਾ ਉਹ ਬਰਕਤ ਨਹੀਂ ਅਲਾਮਤ ਸਮਝਿਆ ਜਾਣਾ, ਔਰ ਯਕੀਨਨ ਉਹ ਹੋਣੇ ਵੀ ਹੈ ਕਿਉਂਕਿ ਉਹਨਾਂ ਦੀ ਵਜ੍ਹਾ ਤੋਂ ਹੀ ਉਹਨਾਂ ਨੇ ਇੱਕ ਜ਼ਿੰਦਗੀ 'ਚ ਬੜੀ ਮੁਸ਼ਕਲ ਤੱਕੀ ਹੋਣੀ, ਉਹਨਾਂ ਆਪਣੇ ਬੱਚਿਆਂ ਕੀ ਕਿਸੇ ਨਾ ਕਿਸੇ ਜਾਈ ਖਿਲਾਇਆ ਹੋਣਾ, ਇੱਕ ਔਖੇ ਵੇਲੇ ਆਪਣਾ ਬੱਚਿਆਂ ਕੀ ਪਾਲਿਆ ਉਹਨਾਂ ਨੇ। ਅਤੇ ਬੱਚਿਆਂ ਦੀ ਜਿਹੜੀ ਹੈ ਨਾ ਉਹ ਵੀ ਇੱਕ ਕੋਸ਼ਿਸ਼ ਹੋਣੀ ਹੈ ਕਿ ਜਿਹੜਾ ਸਾਡਾ ਏਸ਼ੀਅਨ ਕਲਚਰ ਹੈ ਉਸਨੇ ਵਿੱਚ ਕਿ ਵਾਲਦੈਨ ਕਿ ਉਹ ਆਪਣੇ ਨਾਲ ਰੱਖਣ, ਅਤੇ ਇਹ ਇੱਕ ਸਾਡੇ ਸੁਸਾਇਟੀ ਨਾਲ ਉਸਨ ਹੈ। ਅਤੇ ਬੜੇ ਬੰਦੇ ਨੇ ਜਿਹੜਾ ਤਜਰਬਾ ਹੈ ਉਹ ਉਸਨੇ ਨਾਲੋਂ ਵੀ ਲੋਕ ਫਾਇਦਾ ਚਾਹਣੇ ਨਾ। ਅਤੇ ਵੈਸੇ ਮੈਂ ਸੋ ਕਿ ਇੱਕ ਗੱਪ ਸੁਣਾਉਣਾ ਵਾ ਇਸਨੇ ਵਿੱਚ ਕਿ ਇਹ ਸਿਆਣੇ ਬੰਦੇ ਨੇ ਗੱਲ ਹੈ, ਚਲੋ ਗੱਪਾਂ 'ਚੋਂ ਗੱਪ ਆਈ ਅਤੇ ਮੈਂ ਚਲੋ ਇਸੇ ਤਰ੍ਹਾਂ ਤੁਸੀਂ ਸੁਣਾਈ ਸ਼ੋ। ਜਿਹੜੇ ਪੁਰਾਣੇ ਬੁੱਢੇ ਬੰਦੇ ਹੋਣੇ ਨਾ ਉਹਨਾਂ ਨਾਲ ਮੈਂ ਸੋ ਕਿ ਦੱਸਣਾ ਕਿ ਉਹਨਾਂ ਨੇ ਜਿਹੜੀ ਦਾਨਿਸ਼ਮੰਦੀ ਹੋਣੀ ਉਸਨੀ ਇੱਕ ਮਿਸਾਲ ਹੈ। ਇਹ ਗੱਲ ਸੱਚੀ ਹੈ ਜਾਂ ਮਤਲਬ ਵੈਸੇ ਕਹਾਣੀ ਬਣੀ ਵੀ, ਲੇਕਿਨ ਸਬਕ ਇਸਨੇ ਵਿੱਚ ਕੁਝ ਨਾ ਕੁਝ ਜ਼ਰੂਰ ਹੈ ਸਾਡੇ ਵਾਸਤੇ। ਉਹ ਆਣੇ ਕਿਸੇ ਜਿਹੀ ਕਈ ਕੋਈ ਬੰਦੇ ਸਨ ਨਾ, ਉਹਨਾਂ ਕਿਸੇ ਦੂਏ ਨੇ ਪਾਸੇ ਰਿਸ਼ਤਾ ਕੀਤਾ ਨਾ, ਤਾਂ ਲੇਕਿਨ ਉਹਨਾਂ ਕੁੜੀ ਵਾਲਿਆਂ ਇਹ ਸ਼ਰਤ ਰੱਖੀ ਪਈ, ਅਸਾਂ ਕੁੜੀ ਨਹੀਂ ਜਾਂਜ ਵਾਪਸ ਤਾਂ ਟੋਰਸਾਂ ਜੇ ਤੁਸਾਂ ਕੋਈ ਵੀ ਬੁੱਢਾ ਬੰਦਾ ਜਿਹੜਾ ਨਾ ਉਹ ਆਪਣੇ ਨਾਲ ਨਹੀਂ ਆਉਣਾ ਲੱਗੇ। ਸਾਰੇ ਜਵਾਨ ਹੱਸਣੇ ਚਾਹੀਦੇ ਨੇ ਅਤੇ ਜਾਂ ਫਿਰ ਸਾਰੇ ਬੱਚੇ ਹੱਸਣੇ ਚਾਹੀਦੇ ਨੇ, ਮਤਲਬ ਬੱਚੇ ਤਾਂ ਜਵਾਨ ਹੋਣ, ਬੁੱਢਾ ਬੰਦਾ ਕੋਈ ਵੀ ਨਾ ਹੋਵੇ। ਉਹਨਾਂ ਆਖਿਆ ਯਾਰ ਇਹ ਤਾਂ ਨਹੀਂ ਹੋ ਸਕਣਾ, ਉਹਨਾਂ ਆਖਿਆ ਅਗਰ ਇਹ ਨਹੀਂ ਹੋ ਸਕਣਾ ਤਾਂ ਫਿਰ ਅਸਾਂ ਸੁਣ ਕੇ ਰਿਸ਼ਤਾ ਹੀ ਨਾ ਦੇਣਾ, ਜਾਓ ਗੱਲ ਖਤਮ ਹੋਏਗੀ। ਬਹਰਹਾਲ ਮਜਬੂਰ ਸੇ ਵਿਚਾਰੇ, ਉਹਨਾਂ ਵਾਪਸ ਅੱਛੀ ਤਾਂ ਆਪਣੇ ਬਜ਼ੁਰਗਾਂ ਨਾਲ ਗੱਲ ਕੀਤੀ ਜਿਹੜੇ ਘਰ ਨੇ ਵੱਡੇ ਸੀ, ਉਹਨਾਂ ਆਖਿਆ ਯਾਰ ਇਸ ਤਰ੍ਹਾਂ ਉਹ ਇਹ ਆਖਣੇ ਪਏ ਅਤੇ ਹੁਣ ਦੱਸੋ ਕਿਆ ਕਰੀਏ। ਉਹਨਾਂ ਆਖਿਆ ਠੀਕ ਹੈ ਤੁਸੀਂ ਇਸ ਤਰ੍ਹਾਂ ਕਰੋ ਕਿ ਤੁਸੀਂ ਉਹਨਾਂ ਕੀ ਆਮੀ ਭਰੀ ਛੋੜੋ ਕਿ ਠੀਕ ਹੈ ਅਸਾਂ ਕੋਈ ਵੀ ਬੁੱਢਾ ਬੰਦਾ ਨਾਲ ਨਾ ਆਣ। ਲੇਕਿਨ ਹੋਇਆ ਇਸ ਤਰ੍ਹਾਂ ਵਾ ਕਿ ਬੁੱਢਾ ਬੰਦਾ ਉਹਨਾਂ ਆਮੀ ਭਰੀ ਛੋੜੀ, ਜੰਝਾਂ ਨਾਲ ਦਿਹਾੜਾ ਆਇਆ, ਜੰਝ ਚੜ੍ਹੀ ਅਤੇ ਜੰਝ ਉੱਥੇ ਚੱਲੀ ਵੀ ਗਈ, ਅਤੇ ਬੰਦੇ ਉਹਨਾਂ ਜਿਹੜੇ ਨੇ ਉਹ ਜੰਝਾਂ ਨਾਲ ਖੜ੍ਹੇ ਸੇ ਪੰਜੀ, ਜੰਝੇ ਬੰਦੇ ਉਹਨਾਂ ਜਿਹੜੇ ਜੰਝਾਂ ਨਾਲ ਖੜ੍ਹੇ ਸੀ ਉਹ ਪੰਜੀ ਬੰਦੇ ਸੇ, ਅਤੇ ਉੱਥੇ ਗਏ ਅਤੇ ਜਿਹੜਾ ਉਹਨਾਂ ਕੀ ਪਤਾ ਲੱਗਾ ਭਾਈ
हर बंदे आस्तै उन्ना एक एक बकरा जड़ा ना ओह् रखेआ वा। उन्हें आखेआ कि जिचरा जियां तुसां एक एक बकरा नहीं खाने, इचरा जियां असां सोनी जान जड़ी है ना वह वापस ना भेजनी। हुण वह बंदे सारे फसी गए, उन्हें आखिया यह क्या चक्कर हो गया साढ़े नाल। लेकिन उन्होंने एक सियाणा बंदा सी, उस आखिया यार इस तरह करो ना कि एक अद बावे की नाल की निकलो, एक अद बावे की उन्हें कुसै बैगे शैगे छुपाया या कुसै घैने पुराने वक्तों की गल सी कहता हूँ कुसै छुपाया नहीं। ते ओ उस बैगे आले पासे दौड़े ना तो बावे कोल गच्छी पुछया ने बावे रही आने बावा जी ये दसो ये हुण रौला बनी गया, उन्हें पंजी बकरे आंदे वे ते आने के तुसां जिहड़ा ना पंजी बकरे जे जे ने खाने इचरा जिहां तुसां जंज ने वापस करी सकने। तो पंजी बंदे तो पंजी बकरे खाना ये सौखी गल नहीं, औखा काम आ। तो हूँ सियाणा बंदा उत्थे उन्हें नाल सी ना, उस आखिया कि चलो ठीक है सुननी शर्त भी मनी करो। तो उन्हें की आखो पंजी बकरे असा खासा, लेकिन तुसा एक कम करो कि एक टाइम है जेकी बकरा कोयो ते एक असा खाई रहसा तो फिर तुसा दूआ बकरा जड़ा ना वो तुसा साढ़े सामने उसनी देग आननी है। हूँ सियाने बंद ने सियाणी गल् होनी जिसल उन्हें लादा लादा खाधे जहरी गल होनी, एक बंदा एक टाइम है तो पंजी बकरे नहीं खाए एक एक बकरा नहीं खाई सकना, लेकिन जल्द बंदे हों पंजी तो बकरा होवे एक तो वह कुत्थे जाना। बहरहाल जनाब एक गप सी जी सौगी सुनाई है कि सियाणा बंदा जरा उसना सोनी जिंदगी होना बड़ा जरूरी है, किसी बुजुर्ग ने हर बुजुर्ग ने एक अपना किरदार होना। तो कई दफ़ा इंसान अजकल ने जदीद दौर थोड़ा जहाँ जिसके आने ना तंग भी पी जाना, लेकिन ये इंसानी जिंदगी ना इसान असाने लोग असाने जरा विरसा न साढ़े वालदैन साढ़े बुजुर्ग नाना दादा, तो ये जितना टाइम सू स्पेंड हो गया लाजमी गुजारिया करो।

ਤੇ ਜਨਾਬ ਹੁਣ ਅਸਾਂ ਬੜਿਆਂ ਤੋਂ ਬਾਅਦ ਅਸਾਂ ਹੱਸਦੇ ਹਾਂ ਬੱਚਿਆਂ ਉੱਪਰ, ਤਾਂ ਬੱਚਿਆਂ ਦਾ ਬਚਪਨ ਜਿਹੜਾ ਨਾ ਉਹ ਗ੍ਰਾਂ ਦੀ ਲਾਈਫ ਇੱਕ ਐਸੀ ਹੋਣੀ ਕਿ ਜਿਸਨੇ 'ਚ ਬੱਚੇ ਮਿੱਟੀ ਵਿੱਚ ਖੇਡਣੇ, ਖੇਤਾਂ 'ਚ ਖੇਡਣੇ, ਕੱਸੀਆਂ ਆੜੀਆਂ ਤਾਂ ਬੰਨਿਆਂ ਉੱਪਰ, ਅਤੇ ਨਹਿਰਾਂ ਵਿੱਚ ਨਹਾਉਣਿਆ ਉਹਨਾਂ ਨਾਲ ਟਾਈਮ ਗੁਜ਼ਰੀ ਜਾਣਾ, ਅਤੇ ਕੋਈ ਦਰਖਤ ਐਪ ਚੜਿਆ ਹੋਣਾ, ਕੋਈ ਤੂਤ ਐਪ ਚੜਿਆ ਹੋਣਾ, ਕਿਸੇ ਕੀ ਦਰੇਕ ਚੰਗੀ ਲੱਗਣੀ, ਕਿਸੇ ਕੀ ਬੈਰੀ ਨੇ ਬੂਟੇ ਚੰਗੇ ਲੱਗਣੇ, ਕੋਈ ਬੈਰ ਖਾਣਾ ਹੋਣਾ, ਅਤੇ ਇਸ ਤਰ੍ਹਾਂ ਗ੍ਰਾਂ ਦੀ ਜ਼ਿੰਦਗੀ ਵਿੱਚ ਟਾਈਮ ਗੁਜ਼ਰਨਾ, ਅਸਾਂ ਆਪਣਾ ਵੀ ਟਾਈਮ ਇਸੇ ਤਰ੍ਹਾਂ ਹੀ ਗੁਜ਼ਰਿਆ, ਸਾਰੀ ਗੱਲ ਆ ਗ੍ਰਾਂ ਦੀ ਜ਼ਿੰਦਗੀ ਜਿਹੜੀ ਆ ਉਹ ਸੜਕੀ ਬੜੀ ਯਾਦ ਆਉਣੀ ਹੈ। ਤਾਂ ਖੇਡਾਂ ਜੇ ਤੱਕੀਆਂ ਜਾਣ ਤਾਂ ਖੇਡਾਂ ਗੁੱਲੀ ਡੰਡਾ ਜਿਸ ਕੀ ਇੱਟੀ ਟੱਲਾ ਵੀ ਆਖਣੇ, ਅਤੇ ਕ੍ਰਿਕਟ ਜਿਹੜਾ ਉਹ ਜ਼ਾਹਰੀ ਗੱਲ ਹੈ ਗ੍ਰਾਂ ਗ੍ਰਾਂ 'ਚ ਖੇਡੀ ਜਾਣੀ, ਅਤੇ ਇਸ ਤੋਂ ਬਾਅਦ ਚੀਂਜੋ ਇਹ ਕੁੜੀਆਂ ਜਿਹੜੀਆਂ ਸਾੜੀਆਂ ਭੈਣਾਂ ਦੱਦ ਪੋਤਰੀਆਂ ਮਸੇਰੀਆਂ ਹੋਣੀਆਂ ਸੀਆਂ, ਇਹ ਚੀਂਜੋ ਖੇਡਣੀਆਂ ਹੋਣੀਆਂ ਸੀ, ਚੀਂਜੋ ਨਾਲ ਸੌਂਗ ਨਹੀਂ ਪਤਾ, ਤਾਂ ਸਰਚ ਕਰੀ ਕਿਨੋ ਜ਼ਰਾ ਗੂਗਲ ਪਰ, ਅਤੇ ਛੱਪਣ ਛੋਤ ਵੀ ਗੇਮ ਹੋਣੀ ਹੁਣ ਸੀ ਗ੍ਰਾਂ ਦੀ ਗੇਮ ਤੱਕੋ ਨਾ, ਇਹ ਖੇਡ ਐਸੀ ਹੈ ਕਿ ਅੱਜ ਕੱਲ੍ਹ ਨੇ ਦੌਰ ਵਿੱਚ ਜਿਹੜਾ ਮੋਬਾਈਲਾਂ ਦਾ ਦੌਰ ਆ ਉਸਨੇ ਸ਼ਾਇਦ ਛੱਪਣ ਛੋਤ ਨਾ ਪਤਾ ਹੀ ਨਾ ਹੋਵੇ, ਅਤੇ ਇੱਕ ਹੋਣੀ ਹੁਣ ਸੀ ਬਾਂਦਰ ਗਿੱਲਾ ਵੀ, ਉਸਨੇ ਜੁੱਤੀਆਂ ਬੜੀਆਂ ਪੈਣੀਆਂ ਹੋਣੀਆਂ ਸੀਆਂ। ਅੱਛਾ ਅੱਜ ਅਸੀਂ ਸਾਰੀਆਂ ਪੁਰਾਣੀਆਂ ਬਚਪਨ ਦੀਆਂ ਯਾਦਾਂ ਅਸਾਂ ਕੱਢੀਆਂ ਹੋਈਆਂ ਕਿ ਬਚਪਨ ਬੱਚਿਆਂ ਨਾਲ ਜਿਹੜਾ ਨਾ ਉਹ ਗ੍ਰਾਂ ਦੇ ਮਾਹੌਲ 'ਚ ਇਸ ਤਰ੍ਹਾਂ ਆਉਣਾ, ਲੇਕਿਨ ਜੇ ਸ਼ਹਿਰਾਂ ਵਿੱਚ ਤੱਕਿਆ ਜਾਏ ਪਾਕਿਸਤਾਨ ਨੇ ਸ਼ਹਿਰਾਂ ਵਿੱਚ ਤਾਂ ਜ਼ਾਹਰੀ ਗੱਲ ਹੈ ਇੱਕ ਥੋੜ੍ਹੀ ਜਿਹੀ ਮੁਖਤਲਿਫ ਚੀਜ਼ਾਂ ਹੋਣੀਆਂ, ਲੇਕਿਨ ਬਹੁਤ ਸਾਰੀਆਂ ਸੇਮ ਉਸੇ ਤਰ੍ਹਾਂ ਹੀ ਹੋਣੀਆਂ। ਅਤੇ ਜੇ ਇਸੇ ਚੀਜ਼ ਕਿਸ ਤਰ੍ਹਾਂ ਯੂਕੇ ਪਰ ਕਿੰਨੀ ਤਾਣੋ, ਤਾਂ ਯੂਕੇ ਵਿੱਚ ਇੱਕ ਡਿਫਰੈਂਟ ਲਾਈਫ ਸਟਾਈਲ ਹੈ, ਕਿਉਂਕਿ ਇਹ ਥੋੜ੍ਹੇ ਜਿਹੇ ਮਾਡਰਨ ਲੋਕ ਹਨ, ਸਾਡੇ ਤੋਂ ਥੋੜ੍ਹੇ ਜਿਹੇ ਪਾਕਿਸਤਾਨ ਨੇ ਜਾਂ ਜਿਹੜਾ ਪੰਜਾਬ ਨਾਲ ਕਲਚਰ ਹੈ, ਪਠਵਾਰ ਨਾਲ ਕਲਚਰ ਹੈ, ਉਸ ਤੋਂ ਐਡਵਾਂਸ ਹਨ, ਤਾਂ ਉਸਨੇ 'ਚ ਇਹ ਚੀਜ਼ਾਂ ਸਾਡੇ ਕੀ ਨਜ਼ਰ ਸੀਗੀਆਂ ਕਿ ਇੱਥੇ ਨੇ ਬੱਚੇ ਜਿਹੜੇ ਨੇ ਉਹ ਪੜ੍ਹਨੇ, ਅਤੇ ਉਹਨਾਂ ਕੀ ਮੋਬਾਈਲ ਟੈਬਲੇਟਸ ਲੈਪਟਾਪ ਉਹਨਾਂ ਨਾਲ ਅਗਾਈ ਜਿਹੜੀ ਆ ਉਹ ਕਾਫੀ ਜਲਦੀ ਹੋਈ ਜਾਣੀ ਹੈ। ਹੁਣ ਤਾਂ ਖੈਰ ਈਵਨ ਪਾਕਿਸਤਾਨ 'ਚ ਵੀ ਹੈ ਇਸ ਤਰ੍ਹਾਂ, ਲੇਕਿਨ ਕਿਰਿਆ ਨ ਕਿਰਿਆ ਸਾਡੇ ਉੱਥੇ ਇਹ ਬੁਨਿਆਦੀ ਖੇਡਾਂ ਜਿਹੜੀਆਂ ਉਹ ਜਿਹੜੇ ਦੂਰ ਦਰਾਜ਼ ਨੇ ਦਿਹਾਤ ਉੱਥੇ ਮੌਜੂਦ ਹੀ ਹੈ। ਅਤੇ ਬਾਕੀ ਬੱਚਿਆਂ ਵਾਸਤੇ ਇੱਥੇ ਸਹੂਲਤਾਂ ਥੋੜ੍ਹੀਆਂ ਜਿਹੀਆਂ ਜ਼ਿਆਦਾ ਹੋਣੀਆਂ, ਸਪੋਰਟਸ ਕਲੱਬ ਹੋਣੇ, ਅਗਰ ਤੁਸੀਂ ਕੋਈ ਪ੍ਰੋਫੈਸ਼ਨਲੀ ਖੇਡਣਾ ਚਾਹੁੰਦੇ ਹੋ ਤਾਂ ਇੱਕ ਯੰਗ ਏਜ ਤੋਂ ਹੀ ਤੁਸੀਂ ਕਿ ਇਹ ਸਾਰੀਆਂ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣੀਆਂ। ਕੋਈ ਟੈਕਨੀਕਲ ਕੰਮ ਕਰਨਾ ਚਾਹੁੰਦੇ ਹੋ, ਕਿਸੇ ਟੈਕਨੋਲੋਜੀ ਨੀ ਫੀਲਡ ਲਈ ਜਾਣਾ ਚਾਹੁੰਦੇ ਹੋ, ਯੂਨੀਵਰਸਿਟੀਆਂ ਬੜੀਆਂ ਬੜੀਆਂ, ਲਾਇਬ੍ਰੇਰੀਆਂ ਇੱਥੇ ਕਾਫੀ ਜ਼ਿਆਦਾ ਹਨ। ਅੱਛਾ, ਲਾਇਬ੍ਰੇਰੀ ਇੱਕ ਐਸੀ ਚੀਜ਼ ਹੈ ਕਿ ਜਿਹੜੀ ਮੈਂ ਤੱਕਣਾ ਕਿ ਯੂਕੇ ਵਿੱਚ ਹਰ ਜਗ੍ਹਾ, ਹਰ ਚਾਹੇ ਗ੍ਰਾਮ ਹੈ, ਸ਼ਹਿਰ ਹੈ, ਕੋਈ ਛੋਟਾ ਜਿਹਾ ਟਾਊਨ ਹੈ, ਕੋਈ ਕੰਟਰੀ ਸਾਈਡ ਹੈ, ਜਿੱਥੇ ਤੁਸੀਂ ਜਾਣੇ ਹੋ ਨਾ, ਤੁਸਾਂ ਕਿ ਉੱਥੇ ਉਹਨਾਂ ਦੀ ਲਾਇਬ੍ਰੇਰੀ ਲਾਜ਼ਮੀ ਨਜ਼ਰ ਆ ਸੀ। ਇਹ ਚੀਜ਼ ਪਾਕਿਸਤਾਨ ਨਾਲ ਔਰ ਪਠਵਾਰ ਨਾਲ ਸਾਡਾ ਜਿਹੜਾ ਮਤਲਬ ਹੈ ਕਿ ਇਹਨਾਂ ਲੋਕਾਂ ਵਿੱਚ ਇਹ ਇੱਕ ਬਹੁਤ ਬੜਾ ਡਿਫਰੈਂਸ ਹੈ। ਮੈਨੂੰ ਪਤਾ ਅੱਜ ਦੇ ਦੌਰ 'ਚ ਕਿਤਾਬ ਪੜ੍ਹਨ ਵਾਲੇ ਲੋਕ ਬਹੁਤ ਘੱਟ ਸਨ, ਬਹੁਤ ਘੱਟ ਇਹਨਾਂ ਫੈਦ ਹੋਈ ਗਏ ਉਹ ਲੋਕ, ਲੇਕਿਨ ਇਹ ਸਹੂਲਤ ਹੈ ਨਾ ਕਿ ਚਲੋ ਜਿਹੜਾ ਬੰਦਾ ਪੜ੍ਹਨਾ ਚਾਹੁੰਦਾ ਉਹ ਤਾਂ ਮੋਬਾਈਲ ਛੋੜੀ ਤਾਂ ਥੋੜ੍ਹੀ ਦੇਰ ਹੀ ਅਸੀਂ ਲਾਇਬ੍ਰੇਰੀ ਕਿੱਥੇ ਬਹਿ ਸਕਣਾ। ਅਸਾਂ ਵੈਸੇ ਕਿਤਾਬ ਉੱਪਰ ਇੱਕ ਪ੍ਰੋਗਰਾਮ ਕਰ ਸਾਂ ਇਨਸ਼ਾਅੱਲਾ।

ਤੇ ਮੈਂ ਸੰਗੀਤ ਦੋਸਤੋਂ ਗੱਪ ਸ਼ੱਪ ਜਿਹੜੀ ਆ ਉਸ ਨਾਲ ਸਿਲਸਿਲਾ ਵੀ ਜਾਰੀ ਰਿਹਾ ਸੀ ਅਤੇ ਮੈਂ ਆਖਿਆ ਚਲੋ ਉਸਨੂੰ ਵੀ ਥੋੜ੍ਹਾ ਜਿਹਾ ਇੰਟਰਟੇਨ ਕਰਨੇ ਆ ਕਿਉਂਕਿ ਕਾਫੀ ਦੇਰ ਹੋ ਗਈ ਸੀਰੀਅਸ ਗੱਪਾਂ ਛਪਾਉਣੀਆਂ ਪਈਆਂ ਅਤੇ ਹੁਣ ਤੁਸੀਂ ਕੀ ਸੁਣਾਉਣੇ ਆ ਸੰਮੀ ਮੇਰੀ ਵਾਰ ਅਤੇ ਸੰਮੀ ਇਹ ਵੀ ਸਾਡਾ ਇੱਕ ਕਲਚਰ ਨਾਲ ਹਿੱਸਾ ਹੀ ਹੈ ਅਤੇ ਇਸੇ ਵਜ੍ਹਾ ਤੋਂ ਫਿਰ ਤੁਸੀਂ ਕੀ

ਪ੍ਰੋਗਰਾਮ ਦਾ ਇਬਤਦਾ ਸੋਹਣੇ ਸੱਚੇ ਰੱਬ ਨੇ ਨਾਂ ਤੋਂ ਜੀ, ਸੋਹਣੇ ਸੱਚੇ ਰੱਬ ਨੇ ਨਾਂ ਤੋਂ ਜੀ, ਅਸਾਂ ਕੀ ਪੈਦਾ ਕੀਤਾ ਇਹ ਦੁਨੀਆ ਬਣਾਈ, ਇਹ ਦੋਵੇਂ ਜਾਂ ਬਣਾਏ ਔਰ ਅਸਾਂ ਕੀ ਜ਼ਿੰਦਗੀ ਵਿੱਚ ਸਭ ਕੁਝ ਜਿਸ ਸੋਹਣੇ ਰੱਬ ਦਿੱਤਾ ਇਬਤਦਾ ਉਸ ਸੋਹਣੇ ਰੱਬ ਨੇ ਨਾਂ ਤੋਂ। ਅੱਜ ਤੁਸੀਂ ਸੁਣੀ ਰੇਡੀਓ ਫਿਜ਼ਾ 97.1 FM ਡੈਬ ਰੇਡੀਓ, ਤੁਸਾਂ ਨੇ ਖਿਦਮਤੀ ਰੰਗੀ ਕਸ਼ਮੀਰ ਪੇਸ਼ ਕੀਤਾ ਜਾ ਰਿਹਾ, ਤੁਸਾਂ ਨੇ ਆਪਣੇ ਦੋਸਤ ਭਾਈ ਕੋਲਿਗ ਦੀ ਤਰਫੋਂ

ਆਪਣੇ ਸੋਹਣੇ ਰੱਬ ਨਾਲ ਹਮੇਸ਼ਾ ਸ਼ੁਕਰੀਆ ਅਦਾ ਕਰਨਾ ਚਾਹੀਦਾ। ਜਿਸ ਵੇਲੇ ਵੀ ਉੱਠੋ, ਬਹਿ ਉੱਠਣੇ ਹੋ, ਬਹਿਣੇ ਹੋ, ਚੱਲਣੇ ਹੋ, ਫਿਰਨੇ ਹੋ, ਦੌੜਨੇ ਹੋ, ਜਿੱਥੇ ਵੀ ਹੋ, ਤੁਸੀਂ ਜੇ ਕੰਮੇ ਪਰ ਹੋ, ਕਾਰ ਹੋ, ਕਿਰਾ ਵੀ ਹੋ, ਉਸ ਸੋਹਣੇ ਸੱਚੇ ਰੱਬ ਦਾ ਸ਼ੁਕਰ ਅਦਾ ਕਰਿਆ ਕਰੋ ਹਰ ਵੇਲੇ, ਕਿਉਂਕਿ ਉਸ ਜਿਹੜਾ ਅਸਾਂ ਪੈਦਾ ਕੀਤਾ ਇਸ ਦੁਨੀਆ, ਜਿਹੜੀ ਨਹਿਮਤ ਉਸ ਅਸੀਂ ਬਖਸ਼ੀ ਹੈ, ਉਸ ਨਾਲ ਬੜਾ ਸ਼ੁਕਰ ਹੈ। ਔਰ ਇਬਤਦਾ ਹਮੇਸ਼ਾ ਉਸ ਸੋਹਣੇ ਸੱਚੇ ਰੱਬ ਨੇ ਨਾਂ ਧੋਣੀ ਹੈ, ਸੋਹਣੇ ਰੱਬ ਨੇ ਮਹਿਬੂਬ ਨੇ ਨਾਂ ਧੋਣੀ ਹੈ। ਅੱਜ ਅਸਾਂ ਜਿਹੜਾ ਕਲਾਮ ਸਭ ਤੋਂ ਪਹਿਲੇ

0: ਕੋਈ ਸ਼ੱਕ ਨਹੀਂ ਜੀ, ਜਿਹੜੀ ਚੀਜ਼ ਆ ਉਹ ਰੱਬ ਦੀ ਦਾਤ ਹੀ ਦੇਣੀ ਹੈ ਬੰਦੇ ਕੀ, ਬੰਦਾ ਆਪ ਕੁਝ ਨਹੀਂ ਕਰੀ ਸਕਣਾ, ਸਾਰੀਆਂ ਤਾਰੀਫਾਂ ਸੁਣੇ ਰੱਬ ਨੀਆਂ ਨੇ, ਬੰਦੇ ਨੇ, ਬਸ ਇਹ ਕੋਈ ਗੱਲ ਨਹੀਂ। ਜੀ ਤਾਂ ਤੁਸੀਂ ਸੁਣੀ ਰਹੇ ਹੋ ਜੀ ਆਪਣਾ ਕਸ਼ਮੀਰੀ ਪ੍ਰੋਗਰਾਮ, ਆਪਣੇ ਭਾਈ ਆਪਣੇ ਦੋਸਤ ਆਪਣੇ ਕੋਲੀਗ ਆਪਣੇ ਯਾਰ ਆਪਣੇ ਵੀਰ ਨਾਲ ਉਮਰ ਜੰਜੂਆ ਨਾਲ ਤੁਸਾਂ ਦੀ ਖਿਦਮਤ 'ਚ ਅਸਾਂ ਹਾਜ਼ਰ ਹਾਂ ਜੀ। ਇਹ ਕਸ਼ਮੀਰੀ ਪ੍ਰੋਗਰਾਮ ਕਿੰਨੀ ਕਿਹਾ ਰੰਗੇ ਕਸ਼ਮੀਰ, ਰੰਗੇ ਕਸ਼ਮੀਰ ਪੇਸ਼ ਕੀਤਾ ਜਾ ਰਿਹਾ ਫਰਮ 97.1 FM and /DAB Radio। ਬਿਲਕੁਲ ਤੁਸਾਂ ਅਸਾਂ ਡੈਬ 'ਤੇ ਵੀ ਸੁਣੀ ਸਕਦੇ ਹੋ, ਅਸਾਂ ਕਿ FM ਦੀ ਫ੍ਰੀਕੁਐਂਸੀ 'ਤੇ ਸੁਣੀ ਸਕਦੇ ਹੋ। ਆਲਸੋ ਯੂ ਕੈਨ ਲਿਸਨ ਟੂ ਅਸ ਲਾਈਵ ਔਨ ਆਵਰ ਵੈਬ ਪੇਜ www.radiofazaar.co.uk। You can follow us, you can listen to us live on all the social media sites, all the social media channels, and also asani apni app bhi tusan download kar sakne apne phone vich, aur usne through bhi asana eh Range Kashmir program tusan suni sakde ho। ਬਹੁਤ ਸਾਰੀਆਂ ਭੈਣਾਂ ਭਰਾਵਾਂ ਨੇ ਮੈਸੇਜਸ ਅਸ਼ਨੇ ਨੇ ਜੀ, ਥੈਂਕ ਯੂ ਸੋ ਮਚ, ਤੁਸੀਂ ਮੈਸੇਜਸ ਕਰਨੇ ਹੋ ਔਰ ਸਾਡੇ ਭਾਈ ਉਨੈਨ ਸਾਹਿਬ, ਅੱਲਾ ਉਹਨਾਂ ਦੀ ਜ਼ਿੰਦਗੀ ਦਿਆ। ਇੱਕ ਮਿੰਟ ਹੋਲਡ ਕਰੋ, ਮਾੜੀ ਕੋਈ ਕਾਲ ਹੈ, ਲੈਟਸ ਸੀ ਹੂ ਇਜ਼ ਔਨ ਕਾਲ ਵਿਦ ਅਸ। ਹੈਲੋ, ਅਸਲਾਮ ਅਲੈਕੁਮ ਰੈਡੀ ਫਿਜ਼ਾ।
1: ਅਸਲਾਮ ਅਲੈਕੁਮ ਵਰਹਮਤੁਲਾ।
0: ਵਾਲੇਕੁਮ ਅਸਲਾਮ ਵਰਹਮਤੁਲਾ। ਉਨੈਨ ਭਾਈ ਕੈਸੇ ਹੈਂ ਆਪ, ਖੈਰੀਅਤ ਸੇ ਹੈਂ?
1: ਅਲਹਮਦੁਲਿਲਾ, ਅੱਲਾ ਕਾ ਕਰਮ। ਆਪਕਾ ਸਪੈਸ਼ਲ ਸ਼ੋ ਕਸ਼ਮੀਰ ਕੇ ਹਵਾਲੇ ਸੇ ਸੁਣ ਰਹੇ ਹੈਂ, ਔਰ ਮਾਸ਼ਾਅੱਲਾ ਬੜੇ ਅਰਸੇ ਸੇ ਰੇਡੀਓ ਪਰ ਆਪ ਖਿਦਮਤ ਸਰ ਅੰਜਾਮ ਦੇ ਰਹੇ ਹੈਂ।
0: ਬੜੀ ਮਿਹਰਬਾਨੀ ਜੀ, ਬੜਾ ਸ਼ੁਕਰੀਆ।
1: ਤੋ ਬੜੀ ਸਕਾਫਤੀ ਬਾਤੇਂ ਅਭੀ ਆਪਨੇ ਕਲਾਮ ਲਗਾਇਆ ਹੁਆ ਥਾ ਸੁਣ ਕੇ ਬੜਾ ਮਹਿਸੂਸ ਹੋ ਰਹੇ ਥੇ ਹਮ।
0: ਜੀ ਜੀ,
1: ਔਰ ਮੈਨੇ ਕਹਾ ਕਿ ਕਾਲ ਕਰ ਲੇ ਔਰ ਜ਼ਰਾ ਬਾਤਚੀਤ ਕਾ ਸਿਲਸਿਲਾ ਹੋ ਜਾਏ।
0: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਨੈਣ ਭਾਈ। ਇਹ ਤੁਸਾਂ ਦੀ ਮੁਹੱਬਤ ਹੈ, ਤੁਸਾਂ ਦਾ ਪਿਆਰ ਹੈ, ਤੁਸਾਂ ਨੂੰ ਪਤਾ ਇਸ ਪ੍ਰੋਗਰਾਮ ਦਾ ਨਾਂ ਜੀ ਰੰਗੇ ਕਸ਼ਮੀਰ ਦਾ, ਆਪਣੀ ਜ਼ਬਾਨ ਹੀ ਜਿਹੜੀ ਸਾਡੀ ਸਾਡੀ ਮਾਂ ਬੋਲੀ, ਅਗਰ ਉਸਨੇ ਗੱਲ ਕਰਾਂ ਤਾਂ ਸਾਡੇ ਜਿੰਨੇ ਵੀ ਲਿਸਨਰਸ ਜਿੰਨੇ ਵੀ ਭੈਣਾਂ ਭਰਾ ਸਾਡੀ ਗੱਲ ਸੁਣੀ ਰਹੇ ਉਹਨਾਂ ਕੀ ਵੀ ਮਜ਼ਾ ਸੀ।
1: ਬਿਲਕੁਲ, ਇਹ ਗੱਲ ਹੈ ਜਿਹੜੀ ਬੇਸਿਕ ਇਹ ਗੱਲ ਹੈ ਜਿਹੜੀ ਸਕਾਫਤੀ ਜ਼ਬਾਨ ਜਾਂ ਜਿਸ ਕੀ ਆਨੇ ਮਾਦਰੀ ਲੈਂਗੁਏਜ ਬੜੀ ਅਹਿਮੀਅਤ ਨਹੀਂ ਹਾਮਲ ਹੋਣੀ ਹੈ।
0: ਜੀ ਜੀ ਬੇਸ਼ੱਕ।
1: ਜੀ ਜੀ ਜੀ ਜੀ, ਅਸਨੀ ਅਲਹਮਦੁਲਿਲਾ ਕਸ਼ਮੀਰੀ ਇਸ ਕੀ ਪਹਾੜੀ ਜ਼ਬਾਨ ਪੋਟਵਾੜੀ ਜਿਹੜਾ ਜਿਹੜਾ ਵੀ ਆਖਿਆ ਜਾਣਾ ਆ, ਬੜੀ ਮਿੱਠੀ ਔਰ ਬੜੀ ਪਿਆਰੀ ਜ਼ਬਾਨ ਹੈ।
0: ਜੀ ਜੀ,
1: ਬੜਾ ਪਸੰਦ ਕਰਨੇ ਇਸ ਨੂੰ, ਬੜੀ ਤਮੀਜ਼ਦਾਰ ਔਰ ਬੜੀ ਇਸ ਵਿੱਚ ਸ਼ਫਾਫੀਅਤ।
0: ਕੋਈ ਸ਼ੱਕ ਨਹੀਂ ਜੀ, ਇਸਨੇ ਆਪਣੀ ਜ਼ਬਾਨ ਦੀ ਮਿਠਾਸ ਜਿਹੜੀ ਹੈ ਨਾ, ਉਸਨਾਂ ਹੀ ਕਹਿਣੇ ਅਲਫਾਜ਼ ਨਹੀਂ ਹੋਣੇ ਬੰਦੇ ਕੋਲ, ਉਸਨਾਂ ਇੱਕ ਆਪਣਾ ਮਜ਼ਾ ਆਉਣਾ। ਔਰ ਤੁਸੀਂ ਜਿੱਥੇ ਵੀ ਚਲੇ ਜਾਓ ਦੁਨੀਆਂ ਕਿਸੇ ਕੋਨੇ ਚਲੇ ਜਾਓ, ਤੁਸਾਂ ਕੀ ਉਹ ਜਿਸ ਵੇਲੇ ਵੀ ਤੁਸਾਂ ਦੇ ਸਾਹਮਣੇ ਉਹ ਲਫ਼ਜ਼ ਬੋਲੇ ਜਾ ਸਕਣ, ਤੁਸਾਂ ਕੀ ਮਜ਼ਾ ਸੀ।
1: ਬਿਲਕੁਲ ਹੀ ਹੈ, ਕਿਉਂਕਿ ਤੁਸਾਂ ਦੀ ਬੁਨਿਆਦ ਹੈ ਨਾ, ਤੁਸਾਂ ਦੀ ਬੇਸ ਹੈ ਉਹ ਜ਼ਬਾਨ, ਉਹ ਤੁਸਾਂ ਤੋਂ ਅਲੱਗ ਨਹੀਂ ਹੋ ਸਕਣੀ।
0: ਬਿਲਕੁਲ ਨੈਣ ਭਾਈ, ਤਾਂ ਤੁਸਾਂ ਨਾਲ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਕੀ ਖਿਆਲ ਹੈ?
1: ਪ੍ਰੋਗਰਾਮ ਪਹਿਲੀ ਗੱਲ ਹੈ ਕਿ ਜਿਹੜਾ ਪੋਸਟਰ ਤੁਸਾਂ ਨਾਲ ਪੋਸਟ ਹੋਇਆ ਸੀ ਸੋਸ਼ਲ ਮੀਡੀਆ ਪਰ ਪਹਿਲੀ ਮਰਤਬਾ, ਰੰਗੇ ਕਸ਼ਮੀਰ ਇਸ ਨਾਲ ਟਾਈਟਲ ਹੈ ਨਾ,
0: ਰੰਗੇ ਕਸ਼ਮੀਰ,
1: ਰੰਗੇ ਕਸ਼ਮੀਰ ਨੇ ਹਵਾਲੇ ਨਾਲ ਜੀ
0: ਜੀ ਜੀ।
1: ਯਕੀਨ ਮੰਨੋ ਕਿ ਉਸ ਲੈ ਪੋਸਟਰ ਤੱਕੀ ਤਾਂ ਬੜੀ ਖੁਸ਼ੀ ਹੋਈ ਸੀ, ਯਕੀਨ ਮੰਨੋ।
0: ਮਾਸ਼ਾਅੱਲਾ,
1: ਤੇ ਮਾਸ਼ਾਅੱਲਾ ਤੁਸੀਂ ਹੁਣ ਪ੍ਰੋਗਰਾਮ ਕਰ ਰਹੇ ਪਿਓ, ਵੀ ਕਿ ਜੇ ਤੁਹਾਡਾ ਤ੍ਰੀਆ ਪ੍ਰੋਗਰਾਮ ਹੈ ਨਾ?
0: ਬਿਲਕੁਲ ਜੀ, ਇਹ ਸਾਨਾ ਤ੍ਰੀਆ ਪ੍ਰੋਗਰਾਮ ਹੈ ਹੁਣ, ਔਰ ਕੋਸ਼ਿਸ਼ ਕਰਸਾਂ ਅੱਗੋਂ ਵੀ ਜਿੰਨੇ ਵੀ ਪ੍ਰੋਗਰਾਮ ਅਸਾਂ ਕਰੀ ਸਕਿਆ ਕਰਸਾਂ। ਸਾਡੇ ਉਨੈਨ ਬਾਈ ਜੀ ਅਜਸ ਵਨ ਅਟਾ ਮਾਈ ਲਿਸਨਰਸ, ਇਹ ਸਾਡੇ ਉਨੈਨ ਬਾਈ ਔਰ ਇਹ ਬਕਾਇਦਾ ਸਾਡੇ ਰੇਡੀਓ ਪ੍ਰਜੈਂਟਰ ਵੀ ਨੇ ਔਰ ਸਾਡੇ ਭਾਈ ਵੀ ਨੇ, ਅੱਲਾਹ ਤਾਲਾ ਇਹਨਾਂ ਕੀ ਖੁਸ਼ ਰੱਖੇ। ਔਰ ਇਹਨਾਂ ਨੇ ਬਕਾਇਦਾ ਪ੍ਰੋਗਰਾਮ ਹੋਣਾ, ਥੋੜ੍ਹੀ ਕਿਸੇ ਵਜ੍ਹਾ ਤੋਂ ਵਜੂਆਤ ਦੀ ਵਜ੍ਹਾ ਤੋਂ ਥੋੜ੍ਹੇ ਜਿਹੇ ਇੰਨੀ ਆਈ ਸਕੇ, ਲੇਕਿਨ ਨੈਣ ਬਾਈ ਮਾੜੀ ਰਿਕੁਐਸਟ ਹੈ ਤੁਸਾਂ ਅੱਗੇ ਕਿ ਪਲੀਜ਼ ਤੁਸਾਂ ਦੁਬਾਰਾ ਸ਼ੁਰੂ ਕਰੋ, ਦੁਬਾਰਾ ਜੁਆਇਨ ਕਰੋ।
1: ਇਨਸ਼ਾਅੱਲਾ ਜ਼ਰੂਰ ਜੁਆਇਨ ਕਰਸਾਂ
0: ਜੀ ਜੀ।
1: ਪ੍ਰੋਗਰਾਮ ਸਕੈਚੁਲ ਵੀ ਹੈ, ਇਨਸ਼ਾਅੱਲਾ ਅਨਾਊਂਸ ਕਰਸਾਂ ਉਹ ਕਿਹੜਾ ਪ੍ਰੋਗਰਾਮ ਹੈ ਸਪੈਸ਼ਲ ਔਰ ਸਪੈਸ਼ਲ ਦਿਨ, ਔਰ ਉਸ ਸਪੈਸ਼ਲ ਦਿਨ ਉਸ ਸਪੈਸ਼ਲ ਟਾਈਮ ਵਿੱਚ ਉਹ ਪ੍ਰੋਗਰਾਮ ਆਉਣੇ ਔਰ ਵੈ ਕਰਸੀ ਇਨਸ਼ਾਅੱਲਾ।
0: ਇਨਸ਼ਾਅੱਲਾ, ਨੋ ਪ੍ਰੋਬਲਮ, ਠੀਕ ਹੈ ਨੈਣ ਭਾਈ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਬੜੀ ਨਵਾਜ਼ਿਸ਼ ਤੁਸਾਂ ਦੀ, ਤੁਸਾਂ ਆਪਣੇ ਕੀਮਤੀ ਵਕਤ ਚੋਂ ਵਕਤ ਕੱਢਿਆ ਔਰ ਅਸਾਂ ਕੀ ਕਾਲ ਕੀਤੀ। ਔਰ ਅਸਾਂ ਦੇ ਲਿਸਨਰਸ ਵਾਸਤੇ
1: ਗੱਲ ਹੈ ਕਿ ਤੁਸਾਂ ਨੇ ਪ੍ਰੋਗਰਾਮ ਵਿੱਚ ਇਸ਼ਨਾ ਬਾਤਚੀਤ ਕਰਨਾ, ਇਹ ਬੜੀ ਗੱਲ ਹੈ।
0: ਬੜੀ ਮਿਹਰਬਾਨੀ, ਬੜੀ ਨਵਾਜ਼ਿਸ਼, ਬਹੁਤ ਸ਼ੁਕਰੀਆ, ਅੱਲਾਹ ਤਾਲਾ ਤੁਸੀਂ ਖੁਸ਼ ਰੱਖੇ, ਜਿਣੇ ਰਹੋ ਔਰ ਸੁਣੇ ਰਹੋ ਰੰਗੇ ਕਸ਼ਮੀਰ ਲਾਈਵ ਔਨ ਰੇਡੀਓ ਫਿਜ਼ਾ 97.1 FM/DAB Radio। ਥੈਂਕ ਯੂ।
1: تھینک یو، تھینک یو،
0: اللہ حافظ.

ਜੀ ਤੇ ਏਸਨ ਜੀ ਸਾਡੇ ਭਾਈ ਹੁਨੈਨ ਮਸੂਦ ਸਾਡੇ ਰੇਡੀਓ ਨੀ ਜਾਨ ਔਰ ਸ਼ਾਨ ਮਾਸ਼ਾਅੱਲਾ ਅੱਲਾ ਇਹਨਾਂ ਕੇ ਖੁਸ਼ ਰੱਖੇ ਇਹ ਸਾਡੇ ਬਹੁਤ ਅੱਛੇ ਭਾਈ ਜੀ ਔਰ ਯਕੀਨ ਮੰਨੋ ਕਿ ਮੈਂ ਬਿਲਕੁਲ ਕਾਲ ਆਈ ਔਰ ਮੈਂ ਜ਼ਹਿਰੀ ਗੱਲ ਹੈ ਓਵਰ ਟੇਕ ਦਾ ਕੋਲਸ ਮਾੜੀ ਕੋਸ਼ਿਸ਼ ਹੋਣੀ ਹੈ ਕਿ ਕੋਈ ਕੋਲ ਮਿਸ ਨਾ ਹੋਵੇ ਜਸ ਹੁਨੈਨ ਭਾਈ ਥੈਂਕ ਯੂ ਤੁਸੀਂ ਆਪਣੇ ਕੀਮਤੀ ਵਕਤ ਜੋ ਵਕਤ ਕੱਢਿਆ ਅਸੀਂ ਕਾਲ ਕੀਤੀ ਬੜੀ ਮਿਹਰਬਾਨੀ ਤੁਸੀਂ ਨੇ ਖਿਦਮਤ ਜੀ ਪੇਸ਼ ਕੀਤਾ ਜਾਈਦਾ ਜੀ ਰੰਗੇ ਕਸ਼ਮੀਰ ਫਰੋਮ 97.1 FM ਇਸ ਪ੍ਰੋਗਰਾਮ ਦੇ ਹਵਾਲੇ ਨਾਲ ਕੋਈ ਤੁਸੀਂ ਟਰੈਕ ਸੁਣਨਾ ਹੈ ਕਿਸੇ ਕੀ ਡੈਡੀਕੇਟ ਕਰਨਾ ਹੈ ਕੋਈ ਕਿਸ ਤੁਸਾਂ ਗੁਫਤਗੂ ਕਰਨੀ ਹੈ ਜੀ ਆਓ ਅਸਾਂਖੇ ਲਾਈਵ ਕਾਲ ਕਰੋ ਨੰਬਰ ਹੈ 01157100971 ਬਿਲਕੁਲ ਚੱਕੋ ਨਾ ਸ਼ਰਮਾਓ ਨਾ ਇਹ ਕੋਈ ਵੀ ਰਾਕਟ ਸਾਇੰਸ ਨਹੀਂ ਹੈ ਜਿਸ ਤਰ੍ਹਾਂ ਹੁਨੈਨ ਭਾਈ ਕਾਲ ਕੀਤੀ ਹੈ ਉਹਨਾਂ ਗੱਲ ਕੀਤੀ ਹੈ ਬਿਲਕੁਲ ਸਕੂਨ ਨਾਲ ਪੁਰਸਕੂਨ ਹੋਏਗਾ ਤੁਸੀਂ ਅਸਾਂਖੇ ਕਾਲ ਕਰੋ ਅਸਾਂ ਜਨਾਬ ਅਲੀ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹਾਂ ਔਰ ਤੁਸਾਂ ਵਾਸਤੇ ਹੀ ਬੈਠੇ ਹਾਂ

ਬਹੁਤ ਸਾਰੇ ਮੈਸੇਜ ਆਈ ਰਹੇ ਜੀ, ਮੈਸੇਜ ਬੜੇ ਆਈ ਰਹੇ, ਬੜੀ ਮਿਹਰਬਾਨੀ ਜੀ। ਤੁਸੀਂ ਜਿੰਨੇ ਵੀ ਬੰਦੇ ਆਇਆ ਮੈਂ ਲਾਈਵ ਕਾਲ ਕਰਨੇ ਹੋ ਜਾਂ ਤੁਸੀਂ ਮੈਂ ਮੈਸੇਜ ਕਰਨੇ ਹੋ, ਮੈਂ ਕਾਲ ਤੁਸੀਂ ਮੈਂ ਕਰੋ, ਤੁਹਾਡੇ ਵਾਸਤੇ ਬੜਾ ਹੌਸਲੇ ਨਾਲ ਬਾਸ ਬਣਨਾ, ਔਰ ਯਕੀਨ ਕਰੋ ਕਿ ਬੜਾ ਮਜ਼ਾ ਆਸ਼ਨਾ। ਔਰ ਦੂਸਰਾ ਇਹ ਹੋਣਾ ਕਿ ਤੁਸਾਂ ਕੋਲੋਂ ਕਈ ਬੰਦੇ ਕਾਲ ਕਰਨਾ ਚਾਹੁੰਦੇ, ਬਹੁਤ ਝੱਕਣੇ ਹਨ, ਝੱਕੋ ਨਾ, ਬਿਲਕੁਲ ਅੱਛੋ, ਲਾਈਵ ਕਾਲ ਕਰੋ। ਦੇਰ ਆਰ ਮੈਨੀ ਰਿਕੁਐਸਟ ਵਿਚ ਆਰ ਕਮਿੰਗ ਥਰੂ ਟੂ ਮੀ ਐਂਡ ਐਵਰੀਬਡੀ ਇਜ਼ ਰਿਕੁਐਸਟਿੰਗ ਮੀ ਟੂ ਪਲੇ ਡਿਫਰੈਂਟ ਟਰੈਕਸ ਫੋਰ ਦੈਮ। ਵਨ ਸਿਸਟਰ ਜਸਟ ਮੈਸੇਜਡ ਅਸ, ਸ਼ੀ ਮੈਸੇਜਡ ਅਸ ਲਾਸਟ ਵੀਕ ਐਕਚੁਅਲੀ। ਉਹਨਾਂ ਨੇ ਆਖਣਾ ਸੀ ਜੀ ਬਈ ਅਸਾਂ ਜਿਹੜਾ ਤੁਸਾਂ ਨੇ ਪੋਸਟਰ ਤੱਕਿਆ ਹੈ, ਮੈਂ ਆਪਣੀ ਜ਼ਬਾਨ ਮਿੱਠੀ ਜੀ, ਆਪਣੀ ਮਿਰਪੀ ਜ਼ਬਾਨ ਹੀ ਤੁਸੀਂ ਪਾਉਣਾ, ਉਹਨਾਂ ਤਾਂ ਇੰਗਲਿਸ਼ ਹੀ ਲਿਖਿਆ ਸੀ। ਉਹਨਾਂ ਨੇ ਆਖਣਾ ਸੀ ਜੀ ਅਸਾਂ ਤੁਸਾਂ ਜਦੋਂ ਨੇ ਪੋਸਟਰ ਤੱਕਿਆ ਰੰਗੇ ਕਸ਼ਮੀਰ, ਯਕੀਨ ਕਰੋ ਕਿ ਦਿਲ ਕੀ ਬੜੀ ਖੁਸ਼ੀ ਹੋਈ ਔਰ ਬੜਾ ਹੀ ਅੱਛਾ ਲੱਗਾ ਕਿ ਤੁਸਾਂ ਇਸ ਚੀਜ਼ ਦਾ ਇਨੀਸ਼ੀਟਿਵ ਕਹਿੰਦਾ ਹੈ ਔਰ ਅਸਾਂ ਕੀ ਕਾ ਜਿਹੜਾ ਨੇ ਰੰਗੇ ਕਸ਼ਮੀਰ ਪ੍ਰੋਗਰਾਮ ਤੁਸਾਂ ਅਸਾਂ ਕੀ ਸੁਣਾਈ ਰਹੇ ਹੋ, ਅਸਾਂ ਬਹੁਤ ਇੰਜੋਏ ਕਰੀ ਰਹੇ ਹਾਂ। ਵੀ ਓਵਰ ਲਿਸਨ ਟੂ ਯੂ, ਵੀ ਨੈਵਰ ਮਿਸ ਇਟ, ਸਪੈਸ਼ਲੀ ਮਾਈ ਮੋਮ, ਸ਼ੀ ਇਜ਼ ਲਵਿੰਗ ਦ ਸ਼ੋਜ਼ ਐਂਡ ਸ਼ੀ ਲਵਸ ਦ ਟੋਕ ਦੈਟ ਯੂ ਡੂ ਔਨ ਦ ਰੇਡੀਓ। ਮਾਈ ਮੋਮ ਇਜ਼ ਅ ਬਿਗ ਫੈਨ ਆਫ ਯੂ, ਥੈਂਕ ਯੂ ਸੋ ਮਚ। ਸਾਡੇ ਫੈਨ ਜੀ, ਬੜੀ ਮਿਹਰਬਾਨੀ, ਬੜਾ ਸ਼ੁਕਰੀਆ ਆਂਟੀ, ਤੁਸਾਂ ਨੇ ਬੜੀ ਮਿਹਰਬਾਨੀ ਹੈ। She goes, my mom is a big fan of you and she's always praising you. She's always praising you and she's always talking about your program. And since the day that she heard, because we are from Kashmir, my mom is from Kashmir, we are from Kotli in Pakistan, AJK Azad Kashmir. Bilkul ji, mashallah, very good. Asane paayi unain jire masse asan ki kaal kiti si evi usai lake nein. She goes, we are from Kashmir, we are from Kotli. And can you please play this a track by Sanam Marvi and Shaukat Ali? ਬਿਲਕੁਲ ਜੀ, ਅਸਾਂ ਤੁਹਾਡਾ ਟਰੈਕ ਪਲੇ ਕਰ ਸਾਂ, ਉਹ ਜ਼ਰੂਰ ਕਰ ਸਾਂ। ਔਰ ਸ਼ੀ ਗਜ਼ ਵੀ ਕੇਮ ਟੂ ਸਨ ਮਾਰ ਵਿਚ ਪ੍ਰੋਗਰਾਮ ਕਪਲ ਵੀਕਸ ਅਗੋ ਐਂਡ ਅਸਾਂਕੀ ਬਹੁਤ ਮਜ਼ਾ ਆਇਆ, ਵੀ ਰੀਲੀ ਇੰਜੋਇਡ ਇਟ। ਸਾਡੀ ਕਮਰਸ਼ੀਅਲ ਬ੍ਰੇਕ ਨਾਲ ਵੀ ਟਾਈਮ ਹੋਣਾ ਪਿਆ, ਸਾਡੇ ਤਕਰੀਬਨ 2 ਮਿੰਟ ਰਹਿਣੇ ਸਾਡੀ ਕਮਰਸ਼ੀਅਲ ਬ੍ਰੇਕ ਨਾਲ ਟਾਈਮ, ਔਰ ਉਸ ਤੋਂ ਬਾਅਦ ਜਿਹੜਾ ਨਾ ਤੁਸਾਂ ਨੇ ਟਰੈਕ ਮੈਂ ਜ਼ਰੂਰ ਪਲੇ ਕਰ ਸਾਂ। ਸਟੇ ਟਿਊਨ ਐਂਡ ਕੀਪ ਲਿਸਨਿੰਗ 97.1 FM ਐਂਡ ਥੈਂਕ ਯੂ ਸੋ ਮਚ ਜਿਹੜੀ ਤੁਸਾਂ ਪ੍ਰੋਗਰਾਮ ਦੇ ਹਵਾਲੇ ਨਾਲ ਅਸਾਂ ਕੀ ਫੀਡਬੈਕ ਦਿੱਤੀ ਹੈ। ਤੁਸਾਂ ਦੀ ਫੀਡਬੈਕ ਜਿਹੜੀ ਹੈ ਬੜਾ ਮਾਇਨੇ ਰੱਖਣੀ ਹੈ।

ਜੀ ਤੇ ਤੁਸੀਂ ਸੁਣੀ ਜਾਓ ਜੀ ਰੰਗੇ ਕਸ਼ਮੀਰ ਪੇਸ਼ ਕੀਤਾ ਜਾਈਦਾ ਰੇਡੀਓ ਫਜ਼ਾ 97.1 FM ਦੇ ਸਟੂਡੀਓ ਵਿੱਚ ਲਾਈਵ ਆਪਣੀ ਸਾਡੀ ਲੋਕਲ ਕਮਿਊਨਿਟੀ ਆਫ ਨੋਟਿੰਗਹਮ ਐਂਡ ਆਲ ਦ ਪੀਪਲ ਅਰਾਊਂਡ ਮਿਡਲੈਂਡਸ ਐਂਡ ਆਲ ਓਵਰ ਦ ਯੂਕੇ ਐਂਡ ਆਲ ਓਵਰ ਦ ਵਰਲਡ।

ਸਾਡੇ ਇੱਕ ਅੰਕਲ ਨੇ ਪਾਕਿਸਤਾਨ ਵਿੱਚੋਂ ਬੜੇ ਸਖ਼ਤ ਬਿਮਾਰ ਹਨ, ਅੱਲਾਹ ਤਾਲਾ ਉਹਨਾਂ ਦੀ ਸਿਹਤ ਦਿਆ, ਉਹਨਾਂ ਵਾਸਤੇ ਦੁਆ ਦੀ ਅਪੀਲ ਹੈ, ਤੁਸਾਂ ਸਾਰਿਆਂ ਕੀ ਦੁਆ ਉਹਨੀ ਅਪੀਲ ਕਰਨੀ ਆ, ਪਲੀਜ਼ ਯੂ ਪ੍ਰੇ ਫੋਰ ਹਿਮ। ਉਹ ਵਿਚਾਰੇ ਈਜ਼ ਔਨ ਵੈਂਟੀਲੇਟਰ, ਐਕਚੁਲੀ ਈਜ਼ ਔਨ ਵੈਂਟੀਲੇਟਰ, ਈਜ਼ ਇਨ ਆਈ ਸੀ ਯੂ। ਉਹਨਾਂ ਵਾਸਤੇ ਦੁਆ ਕਰੋ, ਅੱਲਾਹ ਤਾਲਾ ਉਹਨਾਂ ਦੀ ਸਿਹਤ ਦਿਆ, ਅੱਲਾਹ ਤੰਦਰੁਸਤੀ ਦਿਆ, ਅੱਲਾਹ ਸ਼ਿਫਾ ਦਿਆ ਉਹਨੇ।

ਜ਼ਿੰਦਗੀ ਹੈ ਤਾਂ ਅੱਲਾਹ ਤਾਲਾ ਸਿਹਤ ਵਾਲੀ ਜ਼ਿੰਦਗੀ ਦਿਆ ਜੀ, ਸਿਹਤ ਹੈ ਤਾਂ ਸਭ ਕੁਝ ਹੈ, ਸਿਹਤ ਨਹੀਂ ਤਾਂ ਕੁਝ ਵੀ ਨਹੀਂ, ਸਿਹਤ ਨਾਲ ਹੀ ਬਾਰ ਹਨ। ਉਹ ਬੁੱਢੇ ਬੁੱਢੇ ਆਖਣੇ ਹੋਣੇ ਸਨ, ਸਾਡੇ ਜਿੰਨੇ ਵੀ ਦਾਦਾ ਪੜਦਾਦਾ ਨਾਨਾ ਨਾਨੀ ਦਾਦੀ ਜਿੱਤੇ ਵੀ ਸਾਨੂੰ ਆਉਣੇ ਹੋਣੇ ਸਨ, ਜਿਹੜੀ ਸਿਹਤ ਹੈ ਨਾ ਇਹ ਸਭ ਤੋਂ ਬੜੀ ਦੌਲਤ ਹੈ। ਤੂੰ ਲੈ ਅਸਾਂ ਕਹੀ ਨਾ ਅਸਾਂ ਆਉਣੇ ਹੋਣੇ ਸਾਂ, ਇਹ ਕਹਿ ਬਾਣੇ ਵੀ ਸਿਹਤ ਜਿਹੜੀ ਸਭ ਤੋਂ ਬੜੀ ਦੌਲਤ ਹੈ। ਬਾਠਿਆ ਜੀ ਵਾ ਉਹ ਬਿਲਕੁਲ ਸਹੀ ਬਾਣੇ ਸਨ। ਉਹ ਬਿਲਕੁਲ ਸਹੀ ਬਾਣੇ ਸਨ ਜੀ। ਅੱਲਾਹ ਤਾਲਾ ਉਹਨਾਂ ਸਾਰਿਆਂ ਕੀ ਜਿਹੜੇ ਜਿਹਨੇ ਉਹਨਾਂ ਜ਼ਿੰਦਗੀ ਦਾ ਜਿਹੜੇ ਚਲੇ ਗਏ, ਅੱਲਾਹ ਉਹਨਾਂ ਦੀ ਬਖਸ਼ਿਸ਼ ਕਰੇ। ਔਰ ਵਾਕਈ ਯਕੀਨ ਕਰੋ ਕਿ ਸਿਹਤ ਆਪਣੀ ਨਾਲ ਬਹੁਤ ਸਾਰਾ ਖਿਆਲ ਰੱਖਣਾ ਚਾਹੀਦਾ। ਅਸਲ ਕਸ਼ਮੀਰੀ ਭੈਣਾਂ ਭਰਾ ਜਿੰਨੇ ਵੀ ਸਪੈਸ਼ਲੀ ਹੂ ਲਿਵ ਇਨ ਦਾ ਅਪ ਇਨ ਦਾ ਮਾਊਂਟੇਨਸ, ਉਹ ਤੱਕੋ ਨਾ ਮਾਸ਼ਾਅੱਲਾ ਬੜੇ ਫਿੱਟ ਹੋਣੇ ਹਨ, ਠੀਕ ਹੈ, ਉਹ ਬੜੇ ਫਿੱਟ ਹੋਣੇ ਨੇ, ਉਹਨਾਂ ਸਹੀ ਤੰਦਰੁਸਤ ਹੋਣੇ। ਤੰਦਰੁਸਤੀ ਤੋਂ ਮੁਰਾਦ ਇਹ ਕਿ ਉਹ ਚੱਲੇ, ਚੱਲਣਾ ਜ਼ਿੰਦਗੀ ਵਾਸਤੇ ਬਹੁਤ ਜ਼ਰੂਰੀ ਹੈ। ਟੁਰਨਾ ਅਸਾਂ ਇੱਥੇ ਤੂੰ ਨਿਕਲੇ ਹਾਂ, ਮਿਸਾਲ ਦੇ ਤੌਰ 'ਤੇ ਮੈਂ ਰੇਡੀਓ ਪ੍ਰੋਗਰਾਮ ਕਰੀ ਰਿਹਾ, ਮੈਂ ਇੱਥੇ ਉੱਠਸਾਂ ਜਾਏ ਗੱਡੀ ਬਹਿ ਰਹਾਂ, ਕਮੇ ਬਲਾ ਜਾਸਾਂ, ਆਈ ਬੀ ਡਰਾਈਵਿੰਗ ਓਲ ਨਾਈਟ, ਸੁਬਹਾ ਉੱਠਸਾਂ ਕਾਰ ਜਾਈ ਦੁੱਧ ਗਰਮ ਕਰੀ ਪੀ ਸਹੀ ਰਹਿਸਾਂ। ਸਾਡੀ ਜ਼ਿੰਦਗੀ 'ਚ ਉਹ ਜਿਹੜੀ ਐਕਸਰਸਾਈਜ਼ ਹੈ ਨਾ ਉਹ ਐਕਟੀਵਿਟੀ ਆਈ ਕੋਈ, ਇਹ ਬੜਾ ਜ਼ਰੂਰੀ ਹੈ ਸਾਡੇ ਵਾਸਤੇ, ਸਪੈਸ਼ਲੀ ਫੋਰ ਦਾ ਪੀਪਲ ਲਾਈਕ ਮੀ ਓ ਔਰ ਮਾਈ ਟੈਕਸੀ ਫੈਲੋਜ਼, ਜਿੱਦਾਂ ਮਾੜੇ ਟੈਕਸੀ ਡਰਾਈਵਰ ਬਣਾਉਣ। ਐਕਸਰਸਾਈਜ਼ ਜਿਹੜੀ ਹੈ ਨਾ, ਵਰਜਿਸ਼ ਬਹੁਤ ਜ਼ਰੂਰੀ ਹੈ ਜ਼ਿੰਦਗੀ ਵਾਸਤੇ। Right, coming back to the topic, brother was saying, dil nahi karna radio band karke andar ja, do not feel like turning the radio off and going inside. Brother, can you please play me a track for me and my friends and especially for my missus? Bilkul ji, I've noted down your track. And he said, please do not mention any name of the track, just play whichever you like. It has to be a really good one, and but please dedicate it to my wife and all my friends. Bilkul ji, aisa karne hain inshallah zarur. Keep listening to Radio Fizan 97.1 FM. There are many other messages which we will be reading. Aale thoda sa saath hai, takriban saade ko 1 ghanta 15 minute pe.

ਜੀ ਤਾਂ ਅਗਰ ਤੁਸੀਂ ਕੋਈ ਟਰੈਕ ਸੁਣਿਆ, ਕੋਈ ਕੁਆਲੀ ਸੁਣੀ ਹੈ, ਕੋਈ ਵੀ ਤੁਸੀਂ ਚੀਜ਼ ਸੁਣੀ ਹੈ, ਜਸਟ ਕੋਲ ਮੀ ਲਾਈਵ ਇਨ ਦਾ ਸਟੂਡੀਓ. ਦਾ ਨੰਬਰ ਇਜ਼ 0115710971. ਯੂ ਕੈਨ ਆਲਸੋ ਸੈਂਡ ਅਸ ਅ ਮੈਸੇਜ, ਐਂਡ ਫਾਰ ਦਾ ਮੈਸੇਜ ਇਜ਼ +44 115710971. ਤੁਸੀਂ ਖਿਦਮਤ ਵਿੱਚ ਪੇਸ਼ ਕੀਤਾ ਜਾ ਰਿਹਾ ਜੀ ਰੰਗੇ ਕਸ਼ਮੀਰ, ਵਨ ਐਂਡ ਓਨਲੀ ਰੇਡੀਓ ਫਜ਼ਾ 97.1 FM/Dab Radio. ਸਟੂਡੀਓ ਚੋਂ ਤੁਸਾਂ ਆਪਣਾ ਭਰਾ, ਆਪਣਾ ਦੋਸਤ, ਆਪਣਾ ਵੀਰ, ਆਪਣਾ ਕਲੀਗ ਉਮਰ ਜੰਜੂਆ ਤੁਹਾਨੂੰ ਨਾਲ ਹੈ।

ਹਾਂ ਵੈਲਕਮ ਬੈਕ ਆਫਟਰ ਦ ਟ੍ਰੈਕ ਜੀ। ਉਮੀਦ ਕਰਨੀ ਹੈ ਜੀ ਤੁਸਾਂ ਕੀ ਟ੍ਰੈਕ ਪਸੰਦ ਆਇਆ ਸੀ। ਕਮਲੀ ਵਾਲਾ ਬਿਊਟੀਫੁਲ ਟ੍ਰੈਕ ਹੀ ਵਾਸ ਡੈਡੀਕੇਟਡ ਟੂ ਬ੍ਰਦਰਸ ਵਾਈਫ ਐਂਡ ਤੱਕੋ ਜੀ ਸਾਡੀ ਕਮਰਸ਼ੀਅਲ ਬ੍ਰੇਕ ਨਾ ਵਕਤ ਫਿਰ ਹੋ ਗਿਆ, ਦੋ ਮਿੰਟ ਰਹਿਣੇ ਨੇ। ਯਕੀਨ ਕਰੋ ਜਿਹੜਾ ਰੇਡੀਓ ਤੱਕ ਟਾਈਮ ਇਸ ਤਰ੍ਹਾਂ ਜਾਣਾ ਨਾ ਗੋਲੀ ਔਰ ਟਾਈਮ ਜਾਣਾ।

ਕਮਰਸ਼ੀਅਲ ਬ੍ਰੇਕ ਜਿਹੜੀ ਬੜੀ ਜ਼ਰੂਰੀ ਹੋਣੀ ਹੈ, ਇਸ ਨਾਲ ਅਸਾਂ ਕੀ ਭੁੱਲਣਾ ਨਹੀਂ ਚਾਹੀਦਾ, ਇਸ ਆਬਵੀਅਸਲੀ ਆ ਵੈਰੀ ਇੰਪੋਰਟੈਂਟ ਪਾਰਟ ਆਫ ਦਿਸ ਪ੍ਰੋਗਰਾਮਸ ਐਂਡ ਦ ਸ਼ੋਜ਼ ਐਂਡ ਫੋਰ ਦ ਰੇਡੀਓ ਐਂਡ ਫੋਰ ਦ ਬਿਜ਼ਨਸ ਕਮਿਊਨਿਟੀ ਆਫ ਨੋਟਿੰਗਹਮ. ਮੇਰੀ ਮੈਸੇਜਿਸ ਰਿਗਾਰਡਿੰਗ ਮਾੜੇ ਸ਼ੋਰ ਹਵਾਲੇ ਨਾਲ ਬੜੀਆਂ ਤਾਰੀਫਾਂ ਹੋ ਰਹੀਆਂ ਜੀ, ਬੜਾ ਬੜੀ ਮਿਹਰਬਾਨੀ, ਔਰ ਯਕੀਨ ਕਰੋ ਤੁਸਾਂ ਦੀਆਂ ਤਾਰੀਫਾਂ ਹੀ ਜਿਹੜੀਆਂ ਨਾ, ਤੁਸਾਂ ਦੀ ਇਹ ਮੁਹੱਬਤ, ਤੁਸਾਂ ਦਾ ਪਿਆਰ ਹੀ ਹੈ, ਇਹ ਸਾਰਾ ਕੁਝ ਸਾਡੇ ਵਾਸਤੇ ਆਉਣਾ. ਔਰ ਯਕੀਨ ਕਰੋ, ਦ ਬ੍ਰਦਰ ਜਸਟ ਰਿਕੁਐਸਟਡ ਮੀ, ਇੱਕ ਬ੍ਰਦਰ ਆਈ ਨੋ ਯੂ ਪਲੇਡ ਦਿਸ ਟਰੈਕ ਲਾਸਟ ਵੀਕ, ਇਟ ਵਾਜ਼ ਅ ਬਿਊਟੀਫੁਲ ਟਰੈਕ ਐਂਡ ਆਰ ਰੀਲੀ ਗੁੱਡ, ਆਈ ਲਵ ਦਿਸ ਟਰੈਕ ਐਂਡ ਆਈ ਵਾਂਟ ਟੂ ਲਿਸਨ ਟੂ ਅਗੇਨ, ਪਲੀਜ਼ ਡੂ ਨਾਟ ਸੇ ਨੋ, ਪਲੇ ਦਿਸ ਟਰੈਕ ਫੋਰ ਮੀ ਐਂਡ ਮਾਈ ਵਾਈਫ ਐਂਡ ਟੂ ਆਲ ਮਾਈ ਕਜ਼ਨਸ ਐਂਡ ਸਿਸਟਰਸ ਐਂਡ ਬ੍ਰਦਰਸ ਐਂਡ ਐਵਰੀਬਾਡੀ ਐਂਡ ਆਲ ਟੂ ਦ ਲਿਸਨਰਸ ਆਫ ਦ ਰੇਡੀਓ ਫਿਜ਼ਾ 97.1 FM. ਥੈਂਕ ਯੂ ਜੀ, ਬੜੀ ਮਿਹਰਬਾਨੀ. ਐਂਡ ਬਿਕੋਜ਼ ਇਟਸ ਬਾਈ, ਇਟਸ ਅ ਮਿਕਸ ਸੌਂਗ ਬਾਈ ਨੂਰ ਜਹਾਂ, ਬੋਹੀਮੀਆਂ ਐਂਡ ਸਿੱਧੂ. Please play me that track and I really just love this track. And I think it's an amazing track and you're doing a beautiful program. Carry on, and I'm listening to you every Tuesday. And if I forget, my wife always reminds me, today's Rang-e-Kashmir Day. Oh, thank you so much.

ਬਿਲਕੁਲ ਜੀ, ਮੈਂ ਤੇਰੇ ਹਾਣ ਦੀ ਦੁਨੀਆ ਜਾਣ ਦੀ ਤੇਰੇ ਨਾਲ ਨਾਲ ਮੈਂ ਰਹਿਣਾ। ਆਈ ਹੋਪ ਬ੍ਰਦਰ ਯੂ ਇੰਜੋਏ ਦਿਸ ਟਰੈਕ ਐਂਡ ਪਾਪਾ ਅਸਗਰ ਵਾਸ ਲਿਸਨਿੰਗ ਟੂ ਮੀ ਐਂਡ ਵੀ ਡੈਡੀਕੇਟਿਡ ਦਿਸ ਸੌਂਗ ਟੂ ਹਿਮ ਐਜ਼ ਵੈਲ। ਜੀ ਤੁਸੀਂ ਸੁਣੀ ਲਓ ਰੰਗੇ ਕਸ਼ਮੀਰ ਰੇਡੀਓ ਫਜ਼ਾਰ ਸਟੂਡੀਓ ਤੋਂ ਲਾਈਵ ਫਰੋਮ ਵਨ ਐਂਡ ਓਨਲੀ 97.0 ਰੇਡੀਓ ਫਜ਼ਾ ਦ ਸਟੂਡੀਓ ਚੋਂ ਐਂਡ ਆਲਸੋ ਫਰੋਮ ਡੈਬ ਰੇਡੀਓ। ਜੀ ਸਾਡੇ ਕੋਲ ਟਾਈਮ ਥੋੜ੍ਹਾ ਰਹਿ ਗਿਆ, ਡੈਡੀਕੇਸ਼ਨ ਜ਼ਿਆਦਾ ਨੇ, ਹੁਣ ਚੱਲ ਰਹੇ ਹਾਂ ਜਨਾਬ ਅਗਲੇ ਟਰੈਕ ਦੀ ਤਰਫ। ਦਿਸ ਟਰੈਕ ਵਾਸ ਰਿਕੁਐਸਟਡ ਬਾਈ ਵਨ ਆਫ ਆਵਰ ਸਿਸਟਰ ਕੋਲ ਸ਼ਹੀਨ ਜੀ, ਬਿਕੋਜ਼ ਆਈ ਬ੍ਰਦਰ ਬਿਊਟੀਫੁਲ ਪ੍ਰੋਗਰਾਮ ਐਂਡ ਆਰ ਟਿਊਨ ਇਨ ਐਵਰੀ ਟਿਊਜ਼ਡੇ, ਆਈ ਲਿਸਨ ਟੂ ਯੂਰ ਰੇਡੀਓਜ਼ ਐਵਰੀ ਡੇ, ਆਈ ਐਮ ਡਰਾਈਵਿੰਗ ਹੋਮ ਬਿਕੋਜ਼ ਆਈ ਫਿਨਿਸ਼ ਵਰਕ ਐਟ 4 o'clock, ਬਾਈ ਦ ਟਾਈਮ ਆਈ ਗੈਟ ਟੂ ਨੋਟਿੰਗਹਮ ਇਜ਼ ਬਿਟਵੀਨ 5 and 7, I get there and I listen to your show, and I also have a radio app on my phone which I always make sure where there's no signal, there's no coverage, and I also listen to it. You can listen to us live via the app. Bilkul sister, I think tusa bahut changa faisla kita hai, jira app sadi download kiti hai, app ne zariye suno tusa bilkul, oh bada easy hai, it's just like normal, this a WhatsApp ni app hai, baki cheezan ni app hai, app download go, you know, you can listen to us wherever you are, duniya ne jene marzi hai kone jo, tusa sare program live suni sakde ho. ਤੁਸੀਂ ਨੇ ਆਪਣੀ ਜ਼ਬਾਨ ਆਪਣੇ ਉਸ ਆਖਿਆ ਮਾਂ ਬੋਲੀ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾ ਹੀ ਰਿਹਾ ਜੀ, ਰੰਗੇ ਕਸ਼ਮੀਰ ਫਰੋਮ ਰੇਡੀਓ ਫਜ਼ਾਰ 97.1 FM. ਵੀ ਗੋਇੰਗ ਟੂ ਗੋ ਨੈਕਸਟ ਟੂ ਦ ਨੈਕਸਟ ਟਰੈਕ ਨਾਓ। ਦਿਸ ਵਾਜ਼ ਅ ਰਿਕੁਐਸਟ ਬਾਈ ਸਿਸਟਰ, ਸਿਸਟਰ ਗੋਜ਼, ਕੈਨ ਯੂ ਪਲੀਜ਼ ਪਲੇ ਮੀ ਅ ਟਰੈਕ, ਮੈਂ ਤੇਰੇ ਇਸ਼ਕ ਮੈਂ, ਇਸ ਬਾਈ ਬੋਹੀਮੀਆ, ਐਂਡ ਆਈ ਹੋਪ ਯੂ ਗੋਇੰਗ ਟੂ ਪਲੇ ਮੀ ਦਿਸ ਟਰੈਕ। ਆਈ ਨੋ ਯੋਰ ਪ੍ਰੋਗਰਾਮ ਇਜ਼ ਕੋਲਡ ਰੰਗੇ ਕਸ਼ਮੀਰ, ਐਂਡ ਆਈ ਬੀ ਲਿਸਨਿੰਗ ਟੂ, ਆਈ ਨੋ we all love Kashmir, I am a Kashmiri myself, I'm part of Kashmir, my granddad came from there back in 60s, and I was born here, my kids are born here, my dad was born here, but we still love that part of the world because this is where our roots are from. Bilkul ji, apni shinakht bande ki nahi bhulni chahiye, apni shinakht yaad rakhni chahiye ki asan ne bahut dad kuthu aaye san, kedi jagah tu aaye san, kuthu ature na kutha chi vase na kutha chi gaye, ਸਾਡੇ ਮੁਸਤਕਬਲ ਵਾਸਤੇ ਉਹਨਾਂ ਬੜੀਆਂ ਕੋਸ਼ਿਸ਼ਾਂ ਬੜੀਆਂ ਮਿਹਨਤਾਂ ਕੀਤੀਆਂ, ਸਾਡੀ ਜ਼ਿੰਦਗੀ ਇਸ ਕੀ ਸਵਾਰਨੇ ਵਾਸਤੇ ਉਹਨਾਂ ਬੜੀ ਮਿਹਨਤ ਕੀਤੀ ਹੈ। ਨਹੀਂ ਤਾਂ ਆਪਣਾ ਦੇਸ਼, ਆਪਣੀ ਜਗ੍ਹਾ, ਆਪਣੇ ਮਾਂ ਪਿਓ, ਭੈਣਾਂ ਭਰਾ, ਉਹ ਕਿਸਾ ਬੰਦਾ ਛੋੜ ਹੀ ਸਕਣਾ, ਕਹਿ ਖਿਆਲੇ ਤਾਂ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਪ੍ਰੋਗਰਾਮ ਇੰਜੋਏ ਕਰੀ ਜੋ। ਸੋ ਦ ਟਾਈਮ ਰਾਈਟ ਨਾਓ ਇਜ਼ ਜਸਟ ਗੋਨ 30 minutes past 8, ਐਂਡ ਅਸਾਂ ਤੁਹਾਨੂੰ ਦਾ ਸਾਥ ਰਹੀ ਗਿਆ ਤਕਰੀਬਨ 42 minutes, ਇਸ ਵਿੱਚ ਕਮਰਸ਼ੀਅਲ ਬ੍ਰੇਕ ਨਾ ਇੱਕ ਅਸੀਂ ਵਕਫਾ ਉਹ ਜ਼ਰੂਰ ਗਿਣਸਾਂ, ਤਾਂ ਸਟੇ ਟਿਊਨ ਐਂਡ ਕੀਪ ਲਿਸਨਿੰਗ ਰੇਡੀਓ ਫਜ਼ਾ 97.1 FM/DAB Radio, ਵੀ ਗੋਇੰਗ ਟੂ ਗੋ ਟੂ ਦਿਸ ਟਰੈਕ ਐਂਡ ਵੀ ਸੀ ਯੂ ਰਾਈਟ ਆਫਟਰ ਦ ਟਰੈਕ। Sister said, please dedicate this song to my husband as he loves this track, and every time I get into his car, because when I go to work I drive myself, whenever I get into his car he has this song always on for me and I really like it. Badi changi gal hai ji, sara bhra tusne khush te rakhna na, mashallah. ਅਸਾਂ ਚਾਹੁੰਦੇ ਹਾਂ ਜੀ ਤੁਸੀਂ ਸਾਰੇ ਹੱਸਣੇ ਵਸਣੇ ਰਹੋ ਜਿੱਥੇ ਵੀ ਹੋ, ਦੁਨੀਆਂ ਨੇ ਕਿਹੜੀ ਜਗ੍ਹਾ ਹੋ, ਜਿੱਥੇ ਮਰਜ਼ੀ ਹੋ, ਇਸ ਰੰਗੇ ਕਸ਼ਮੀਰ ਨੇ ਪ੍ਰੋਗਰਾਮ ਨੇ ਹਵਾਲੇ ਨਾਲ ਤੁਸੀਂ ਕਈ ਪਿਆਰ ਨਾਲ ਮੈਸੇਜ ਦੇਣੇ ਆ, ਆਪੋ ਵੀ ਖੁਸ਼ ਰਹੋ, ਬਾਕੀਆਂ ਕੀ ਖੁਸ਼ ਰੱਖੋ, ਜ਼ਿੰਦਗੀ ਜਿਹੜੀ ਹੈ ਜ਼ਿੰਦਗੀ ਵਿੱਚ ਕੋਸ਼ਿਸ਼ ਕਰੋ ਕਿ ਖੁਸ਼ੀਆਂ ਬਣਨੇ ਨਹੀਂ ਔਰ ਸਾਰਿਆਂ ਕੀ ਨਾਲ ਲਾ ਕੇ ਤੋਰਨੇ ਨਹੀਂ, ਔਰ ਅਗਰ ਕੋਈ ਆਖੀ ਵੀ ਬਾਈ ਜਾਣਾ ਤਾਂ ਜਸਟ ਪੇਸ਼ੈਂਸ, ਬੀ ਪੇਸ਼ੈਂਟ, ਸਬਰ, ਸਬਰ ਨਾਲ ਫਲ ਮਿੱਠਾ ਹੋਣਾ। Right, here we are, sister. Your track is on its way. It's by Bohemia. Jio Kashmiriyo, jinne reho Kashmiriyo, jithe vi vasne ho, saare dil ne tote ho.

Somebody has sent us this request, and they said, can you please play this song for us? It's called John Tavares. It's from the movie called Farah by Amir Khan and one and only Kajol. ਰੰਗੇ ਕਸ਼ਮੀਰ ਪੇਸ਼ ਕੀਤਾ ਜਾਈ ਰਿਹਾ, ਕੋਸ਼ਿਸ਼ ਕਰਿਆ ਕਰੋ, ਵੋਇਸ ਨੋਟ ਕਰੀ ਉੜਿਆ ਕਰੋ ਆਪਣੀ ਜ਼ਬਾਨ 'ਚ, ਸੋਹਣੀ ਮਿੱਠੀ ਜੀ ਜ਼ਬਾਨ 'ਚ, ਠੀਕ ਹੈ? ਜ ਮਿਊਜ਼ਿਕ ਜਿਹੜਾ ਤੁਹਾਨੂੰ ਸੁਣਨਾ ਚਾਹੁੰਦੇ, ਨੋ ਪ੍ਰੋਬਲਮ, ਦਿਸ ਇਜ਼ ਵਾ ਬਿਹੇਵ ਹੋ। ਅਸਾਂ ਦੀ ਕੋਸ਼ਿਸ਼ ਇਹ ਹੋਣੀ ਹੈ ਕਿ ਤੁਸਾਂ ਉਹ ਐਸਾ ਮਿਊਜ਼ਿਕ ਪਲੇ ਕਰਨਾ ਚਾਹੇ ਤੁਸਾਂ ਕੀ ਚੰਗਾ ਲੱਗਣਾ, ਜਿਹੜਾ ਤੁਸਾਂ ਪਸੰਦ ਹੈ, ਨੋ ਪ੍ਰੋਬਲਮ, ਵਾਈ ਨਾਟ। ਰਾਈਟ, ਵੀ ਗੋਇੰਗ ਟੂ ਗੋ ਟੂ ਦਿਸ ਟ੍ਰੈਕ ਸਟ੍ਰੇਟ ਅਵੇ, ਐਂਡ ਦ ਚਾਂਸ ਆਫ ਆਰਿਸ ਇਜ਼ ਲਾਈਨਡ ਅਪ, ਐਂਡ ਵੀ ਡੈਡੀਕੇਟ ਦਿਸ ਟੂ ਮਰੀਅਮ। We hope you like this track, Maria, man. We hope you have a we hope you enjoy this track and you will like this track. And sorry, Sifarish, you could banda karne wala hai. Aasa bhi chahne hai ki sari koi Sifarish kare. Chan Sifarish. Sifarish to pata kaisi aakhne. Bandiyan ki bahut sare maade pehna bra. All the listenership ready for Zaj, jitne bhi ਉੱਥੇ ਸੁਣੀ ਰਹੋ, ਅਸਾਂ ਦੀ ਆਵਾਜ਼ ਉਹਨਾਂ ਤੱਕ ਪਹੁੰਚੀ ਰਹੀ ਹੈ। ਤੁਸਾਂ ਸਾਰੇ ਪਤਾ ਸਿਫਾਰਿਸ਼ ਕੈਸੀ ਆਖਣੇ, ਸਿਫਾਰਿਸ਼ ਉਹਨਾਂ ਕੰਮਾਂ ਦੀ ਹੋਣੀ ਜਿਹੜੇ ਕੰਮ ਅੜਕੇ ਹੋਣ, ਨਾ ਹੋਣੇ ਹੋਣ, ਉਹਨਾਂ ਕੰਮਾਂ ਦੀ ਸਿਫਾਰਿਸ਼ ਹੋਣੀ ਹੈ। ਐਂਡ ਮਰੀ ਮਾ ਹੋਪ ਯੂ ਅੰਡਰਸਟੈਂਡ ਵਾਟ ਆਮ ਸੇਇੰਗ। A beautiful song. I've seen this movie many times. Bada maza aashna chala vi film to ko Amir Khan ni maza aashna. Aur gaana vi bada maze na, bada suna, nice rhythm is gaane na. And I hope you guys enjoy it. Here we are. The song is on its way. Especially dedicated to Maryam. Maryam, I hope you enjoy this track.

ਵੈਲਕਮ ਬੈਕ ਆਫਟਰ ਦਿਸ ਸੌਂਗ ਜੀ। ਉਮੀਦ ਕਰਦੇ ਹਾਂ ਤੁਹਾਨੂੰ ਸਾਡੇ ਨਾਲ ਹੀ ਹੋ। ਸੋ ਥੋੜ੍ਹਾ ਜਿਹਾ ਟਾਈਮ ਰਹਿ ਗਿਆ ਸਾਡਾ, ਤੁਸਾਂ ਨਾਲ ਥੋੜ੍ਹਾ ਜਿਹਾ ਟਾਈਮ ਰਹਿ ਗਿਆ। ਜਿੰਨੇ ਵੀ ਭੈਣਾਂ ਭਰਾ ਸਾਡੇ ਜਿਨ੍ਹਾਂ ਵੀ ਕਾਲ ਕੀਤੀ ਹੈ ਰੰਗੇ ਕਸ਼ਮੀਰ ਸ਼ੋਅ ਵਿੱਚ, ਤੁਸਾਂ ਨਾਲ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਸਾਰਿਆਂ ਨਾਲ। ਜਿਹੜਾ ਜਿਹੜਾ ਜਿੱਥੇ ਜਿੱਥੇ ਤੁਹਾਡਾ ਇਹ ਪ੍ਰੋਗਰਾਮ ਸੁਣੀ ਦੇ, ਅਸੀਂ ਤੁਸਾਂ ਸਾਰਿਆਂ ਭੈਣਾਂ ਭਰਾ ਨਾਲ ਦਿਲ ਲਿਸਨਰਸ਼ਿਪ ਆਫ ਰੇਡੀ ਫਿਜ਼ਾ ਐਂਡ ਐਵਰੀਬਡੀ ਵੇਅਰ ਐਵਰ ਯੂ ਆਰ, ਵੇਅਰ ਐਵਰ ਯੂ ਹੈਵ ਬੀਨ ਲਿਸਨਿੰਗ ਟੂ ਮਾਈ ਰੰਗੇ ਕਸ਼ਮੀਰ, ਐਂਡ ਆਈ ਰੀਲੀ ਅਪਰੀਸ਼ੀਏਟ ਇਟ ਫਰੋਮ ਬੋਟਮ ਆਫ ਮਾਈ ਹਾਰਟ, ਐਂਡ ਆਮ ਆਨੈਸਟਲੀ ਸੋ ਥੈਂਕਫੁਲ ਟੂ ਯੂ ਗਾਈਸ, ਈਚ ਐਂਡ ਐਵਰੀ ਵਨ ਆਫ ਯੂ। ਕੀਪ ਲਿਸਨਿੰਗ ਟੂ ਰੇਡੀਓ ਫਿਜ਼ਾ 97.1 FM। ਐਵਰੀ ਟਿਊਜ਼ਡੇ ਭੁੱਲਿਆ ਨਾ ਕਰੋ, ਐਵਰੀ ਟਿਊਜ਼ਡੇ ਤੁਸਾਂ ਆਪਣਾ ਸ਼ੋਅ, ਆਪਣਾ ਹੋਸਟ ਉਮਰ ਜੰਜੂਆ ਵਿਦ ਰੰਗੇ ਕਸ਼ਮੀਰ, ਕਿੰਨੀ ਕਿਹਾ ਤੁਸਾਂ ਦੀ ਖਿਦਮਤ ਸ਼ਾਮੀ 7 ਵਜੇ ਤੋਂ ਕਿੰਨੀ ਕਿਹਾ ਸ਼ਾਮੀ 9 ਵਜੇ ਤੱਕ ਤੁਸਾਂ ਨੇ ਸਾਡਾ ਸਾਥ ਰਹਿਣਾ। ਤਾਂ ਵੀ ਓਨਲੀ ਗਾ ਕਪਲ ਮਿੰਟ, 5 ਮਿੰਟਸ ਮੋਰ ਲੈਫਟ, ਵੋ ਜਸਟ ਗਾ ਇਨਫ ਟਾਈਮ ਟੂ ਪਲੇ ਵਨ ਮੋਰ ਟਰੈਕ, ਐਂਡ ਦੈਨ ਆਫਟਰ ਦਾ ਤੁਸਾਂ ਕੋਲ ਅਸਾਂ ਇਜਾਜ਼ਤ ਗਈ ਸਾਂ। ਤਾਂ ਅਗਰ ਜ਼ਿੰਦਗੀ ਵਫਾ ਕੀਤੀ ਤਾਂ ਇਨਸ਼ਾਅੱਲਾ ਤੁਸਾਂ ਨੇ ਸਾਡਾ ਸਾਥ ਜਿਹੜਾ ਹੈ ਰਹਿਸੀ ਹਮੇਸ਼ਾ ਇਨਸ਼ਾਅੱਲਾ। ਜ਼ਿੰਦਗੀ ਸਾਥ ਦਿੱਤਾ ਤਾਂ ਤੁਸਾਂ ਨੇ ਅਗਲੇ ਟਿਊਜ਼ਡੇ ਸੇਮ ਟਾਈਮ ਸੇਮ ਵੈਨਿਊ ਸੇਮ ਰੇਡੀਓ ਸਟੇਸ਼ਨ ਸੇਮ ਟਾਈਟਲ ਆਫ ਦਾ ਪ੍ਰੋਗਰਾਮ ਵਨ ਐਂਡ ਓਨਲੀ ਰੰਗੇ ਕਸ਼ਮੀਰ, ਕਸ਼ਮੀਰ ਨੇ ਰੰਗਾਂ ਵਿੱਚ, ਜੀਓ ਕਸ਼ਮੀਰੀਓ, ਲਵ ਯੂ ਕਸ਼ਮੀਰੀਓ।